ਹੀ ਮੁਕਤ ਪਾਈ ਰਿੱਧ ਸਿੱਧ ਸਭ ਭੁਗਤਾ ਚਰਨੀ ਲਾਗੀ ਗੁਰ ਕੇ ਸਹਿਜ ਸਬਾਈ ਮਨ ਮੁਖਾਂ ਨੂੰ ਪ੍ਰਤੀਤ ਨਾ ਆਈ ਅੰਤ ਲੋਭ ਸਵਾਏ ਗੁਰਮੁਖ ਹਿਰਦੇ ਸ਼ਬਦਾਂ ਭੇਦਿਓ ਹਰ ਨਾਮ ਨਾ ਲਾਗਾ ਪਾਓ ਕੂੜਾ ਕਪਟ ਪਾਜ ਲੈ ਜਾਸੀ ਮਨ ਕੋ ਪਿਕਾ ਲਾਓ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੇ ਤੂੰ ਇੱਕੋ ਪੁਰਖ ਬਦਾਤਾ ਓਵੇਂ ਮਾਰ ਮਨਸਾ ਮਨੇ ਸਮਾਨੇ ਗੁਰ ਕੇ ਸ਼ਬਦ ਪਛਾਤਾ ਅਚੰਤ ਕੰਮ ਕਰੋ ਪਰ ਤਿਨ ਕਹਿ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸ਼ਾਦ ਸਦਾ ਮਨ ਵਸਿਆ ਸਭ ਕਾਜ ਸਵਾਰ ਨਹਾਰਾ ਉਹਨਾਂ ਕੀ ਰੀਸ ਕਰੇ ਸੋ ਬੁਗਚੇ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਿਗੁਰ ਸੇਵੇ ਕਿਨੇ ਨਾ ਪਾਇਆ ਮਨਮੁਖ ਭਿਉਂਕ ਮੂਏ ਬੱਲਾਈ ਆਵੇ ਜਾਵੇ ਠੌਰ ਨਾ ਪਾਵੇ ਦੁੱਖ ਮੈਂ ਦੁੱਖ ਸਮਾਈ ਗੁਰਮੁਖ ਹੋਏ ਸੋ ਅੰਮ੍ਰਿਤ ਪੀਵੇ ਸਹਿਜੇ ਸੱਚ ਸਮਾਈ ਬਿਨ ਸਤਿਗੁਰ ਸੇਵੇ ਜਨਮ ਨਾ ਛੋਡੇ ਜੇ ਅਨੇਕ ਕਰਮ ਕਰੇ ਅਧਕਾਈ ਵੇਦ ਪੜੇ ਤੇ ਵਾਦ ਵਿਖਾਲੇ ਬਿਨ ਹਰ ਪਤ ਗਵਾਈ ਸੱਚਾ ਸਤਿਗੁਰ ਸਾਚ ਹੀ ਜਿਸ ਬਾਣੀ ਭਜ ਛੂਟੇ ਗੁਰ ਸਰਨਾਈ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੋ ਹੋਈ ਕੋਈ ਨਾ ਮਿਟਣ ਹਾਰਾ ਨਾਨਕ ਤਿਨ ਕੇ ਸਦ ਬਲਹਾਰੇ ਜਿਨ ਹਰ ਰੱਖਿਆ ਉਰਤਾਰਾ ਸੋਰਠ ਮਹੱਲਾ ਤੀਜਾ ਦੋ ਤੁਕੇ ਨਿਗੁਣਿਆਂ ਨੂੰ ਆਪ ਬਖਸ਼ ਲੈ ਪਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉੱਤਮ ਹੈ ਪਾਈ ਰਾਮ ਨਾਮ ਚਿਤ ਲਾਏ

ਪਾਉ ਜਲ ਪਾਰੋ ਤਾਰਨੀ ਭਾਈ ਸਤਿਗੁਰ ਬੇੜੇ ਚਾੜ ਮਨੂ ਰੇ ਤੇਜ ਕੰਚਨ ਪੈ ਪਾਈ ਗੁਰ ਪਾਰਸ ਮਿਲ ਮਿਲਾਏ ਆਪ ਛੋੜ ਨਾ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ ਹੋ ਵਾਰੀ ਹੋ ਵਾਰ ਨੇ ਭਾਈ ਸਤਿਗੁਰ ਕੋ ਬਚਤ ਬਲਹਾਰੇ ਜਾਉ ਨਾਮ ਨਿਦਾਨ ਜਿਨ ਦਿੱਤਾ ਭਾਈ ਗੁਰਮੁਖ ਸਹਿਜ ਸਮਾਉ ਗੁਰਬਿਨ ਸਹਿਜ ਨਾ ਉਪਜੇ ਭਾਈ ਪੁੱਛੋ ਗਿਆਨੀਆਂ ਜਾਏ ਸਤਿਗੁਰ ਕੀ ਸੇਵਾ ਸਦ ਕਰ ਭਾਈ ਵਿੱਚੋਂ ਆਪ ਗੁਆਏ ਗੁਰਮਤੀ ਪਉ ਉਪਜੇ ਭਾਈ ਪਉ ਕਰਨੀ ਸੱਚ ਸਾਰ ਪ੍ਰੇਮ ਪਦਾਰਥ ਪਾਈਏ ਭਾਈ ਸੱਚ ਨਾਮ ਆਧਾਰ ਜੋ ਸਤਿਗੁਰ ਸੇਵੇ ਆਪਣਾ ਭਾਈ ਤਿਨ ਕਿਹੋ ਜਾਗੋ ਪਾਏ ਜਨਮ ਸਵਾਰੀ ਆਪਣਾ ਭਾਈ ਕੁੱਲ ਵੀ ਨਹੀਂ ਸਮਖਸ਼ਾਏ ਸੱਚ ਬਾਣੀ ਸੱਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੇ ਭਾਈ ਜਿਸ ਬਿਗੜਾਂ ਲਾਗੇ ਕੋਏ ਸੋਰਠ ਮਹਲਾ ਤੀਜਾ ਹਰ ਜਿਉ ਸ਼ਬਦੇ ਜਾਪਦਾ ਭਾਈ ਪੂਰੇ ਭਾਗ ਮਿਲਾਏ ਸਦਾ ਸੁੱਖ ਸੁਹਾਗਣੀ ਭਾਈ ਅੰਦਿਨ ਰਤੀਆ ਰੰਗ ਲਾਏ ਹਰ ਜੀ ਤੂੰ ਆਪੇ ਰੰਗ ਚੜਾਏ ਗਾਵੋ ਗਾਵੋ ਰੰਗ ਰਹਿਤੋ ਪਾਈ ਹਰ ਛੇਤੀ ਰੰਗ ਲਾਏ ਰਹਾਉ ਗੁਰ ਕੀ ਘਰ ਕਮਾਵਣੀ ਪਾਈ ਆਪ ਛੋੜੋ ਚਿਤ ਲਾਏ ਸਦਾ ਸਹਿਜ ਫਿਰ ਦੁੱਖ ਨਾ ਲੱਗੇ ਪਾਈ ਹਰ ਆਪ ਵਸੇ ਮਨ ਆਏ ਫਿਰ ਕਾ ਹੁਕਮ ਨਾ ਜਾਣੀ ਪਾਈ ਸਾ ਕੁਲਖਣੀ ਕੁਨਾਰ ਮਨ ਅਟਕਾਲ ਕਮਾਵਣੀ ਭਾਈ ਵਿਣ ਨਾਵੇਂ ਸਕਟਿਆਰ ਜੇ ਗਾਵੇ ਜਨ ਸਮਸਤਕ ਪਾਇਆ ਹੈ ਭਾਈ ਪਾਏ ਸੱਚੇ ਬੈਰਾਗ ਅੰਦਿਨ ਰਾਤੇ ਗੁਣ ਰਵੇ ਭਾਈ ਨਿਰਭਉ ਗੁਰ ਲਿਬਲਾਗ ਸਭਨਾ ਮਾਰ ਜਵਾਲਦਾ ਭਾਈ ਸੋ ਸੇਵੋ ਦਿਨ ਰਾਤ ਸੋ ਕਿਉ ਵਿਸਰੇ ਸੋ ਕਿਉ ਮਨੋ ਵਸਾਰੀਏ ਭਾਈ ਜਿਸ ਦੀ ਵੱਡੀ ਹੈ ਦਾਤ ਮਨ ਕੁਮਾਰੀ ਡੂਮਣੀ ਪਾਈ ਦਰਗੈ ਨਾਈ ਥਾਉ ਗੁਰਮੁਖ ਹੋਵੇ ਤੋ ਗੁਣ ਰਵੇ ਪਾਈ ਮਿਲ ਪ੍ਰੀਤੂ ਸੱਚ ਸਮਾਉ ਏਤ ਜਨਮ ਹਰਨਾ ਚੇਤਿਓ ਭਾਈ ਕਿਆ ਮੋਹ ਦੇਸੀ ਜਾਏ ਕਿੜੀ ਪਵੰਦੀ ਮਹਾਯੁਨ ਪਾਈ ਵਿਖਿਆ ਨੂੰ ਲਭਾਏ ਨਾਮ ਸੰਭਾਲੇ ਸੁੱਖ ਵਸੇ ਪਾਈ ਸਦਾ ਸੁੱਖ ਸ਼ਾਂਤ ਸਰੀਰ ਨਾਨਕ ਨਾਮ ਸੰਭਾਲ ਤੂੰ ਭਾਈ ਅਪਰੰਪਰ ਗੁਣੀ ਗਹੀਰਾ ਸੋਰਠ ਮਹਲਾ ਪੰਜਵਾਂ ਕਰ ਪਹਿਲਾ ਅਸ਼ਟਪਦੀਆਂ ਇੱਕ ਓਮਕਾਰ ਸਤਿਗੁਰ ਪ੍ਰਸਾਦ ਸਭ ਜਾਗਾ ਜਿਨੇ ਪਾਇਆ ਭਾਈ ਕਰਨ ਕਾਰਨ ਸਮਰੱਥ ਜੀਉ ਪਿੰਡ ਤਿੰਨ ਸਾਜਿਆ ਭਾਈ ਦੇਕਰ ਆਪਣੀ ਵੱਥ ਕਿਨ ਕਹੀਏ ਕਿਉਂ ਦੇਖੀਏ ਭਾਈ ਕਰਤਾ ਇੱਕ ਅਕਥ ਗੁਣ ਗੋਬਿੰਦ ਸਲਾਈਏ ਭਾਈ ਜਿਸ ਤੇ ਜਾਪੇ ਤੱਥ ਮੇ

ਕੇ ਘਰ ਸਭ ਕਿਛ ਹੈ ਪਾਈ, ਨੌ ਨਿਤ ਪਰੇ ਭੰਡਾਰ, ਤਿਸ ਕੀ ਕੀਮਤ ਨਾ ਪਾਵੇ ਪਾਈ, ਉੱਚਾ ਅਗਮ ਪਾਰ। ਜੀ ਜੰਤ ਪ੍ਰਤਾਲਦਾ ਪਾਈ, ਨਿਤ ਨਿਤ ਕਰਦਾ ਸਾਰ, ਸਤਿਗੁਰ ਪੂਰਾ ਪੇਟੀਏ ਪਾਈ, ਸ਼ਬਦ ਮਿਲਾਵਨ ਹਾਰ, ਸੱਚੇ ਚੰਨ ਸਰੇਵੀਏ ਪਾਈ, ਪਰਮ ਪੋ ਹੋਵੇ ਨਾਸ, ਮਿਲ ਸੰਤ ਸਦਾ ਮਨ ਪਲਾਂਜੀਏ ਪਾਈ, ਹਰ ਕੇ ਨਾਮ ਨਿਵਾਸ, ਮਿਟੇ ਅੰਧੇਰਾ ਗਿਆਨਤਾ ਪਾਈ, ਕਮਲ ਹੋਵੇ ਪ੍ਰਗਾਸ, ਗੁਰ ਬਚਨੀ ਸੁਖ ਉਪਜੇ ਪਾਈ, ਸਭ ਫਲ ਸਤਿਗੁਰ ਪਾਸ, ਮੇਰਾ ਤੇਰਾ ਛੋਟੀਏ ਪਾਈ, ਹੋਏ ਸਭ ਕੀ ਤੂਰ, ਕਾਟ ਕਾਟ ਬ੍ਰਹਮ ਪਸਾਰਿਆ ਪਾਈ, ਬੇ ਪੇਖੇ ਸੁਣੇ ਹਜੂਰਾ, ਜਿਤ ਦਿਨ ਵਿਸਰੇ ਪਾਰ ਬਨ ਪਾਈ, ਤਿਤ ਦਿਨ ਮਰੀਏ ਚੂਰਾ।

ਨਾਸ ਜਿਸ ਪਾਵੇ ਤਾਂ ਮਿਲ ਲੈ ਪਾਈ ਹਿਰਦੇ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀਏ ਪਾਈ ਰਿਦੇ ਹੋਏ ਪ੍ਰਗਾਸ।

ਸਾਧ ਸਵਾਓ ਕਰਨੀ ਸੁਣ ਸੁਣ ਜੀਵਿਆ ਪਾਈ ਨਿਚਲ ਪਾਇਆ ਥਾਉ ਜਿਸ ਪ੍ਰਤੀਤ ਨਾ ਆਵੀ ਪਾਈ ਜੋ ਜਿਹੜਾ ਜਲ ਜਾਉ ਬਹੁ ਗੁਣ ਮੇਰੇ ਸਹਿਬਾ ਪਾਈ ਹੋ ਤਿਸ ਕੇ ਬਲ ਜਾਉ ਉਹ ਨਿਰਗੁਣਿਆਰੇ ਪਾਲਦਾ ਪਾਈ ਦਿਨ ਥਾਵੇਂ ਥਾਉ ਰਿਜਕ ਸੰਭਾਵੇ ਸਾਸ ਸਾਸ ਪਾਈ ਗੂੜਾ ਜਾ ਕਾ ਨਾਉ ਜਿਸ ਗੁਰੂ ਸਾਚਾ ਪੇਟੀਏ ਪਾਈ ਪੂਰਾ ਤਿਸ ਕਰਮਾਉ ਤਿਸ ਬਿਨ ਘੜੀ ਨਾ ਜੀਵੀਏ ਪਾਈ ਸਰਬ ਕਲਾ ਭਰਪੂਰ ਸਾਸ ਗ੍ਰਾਸ ਨਾ ਵਿਸਰੇ ਪਾਈ ਪੇਕੋ ਸਦਾ ਹਜ਼ੂਰਾ।

ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਧੁਨ ਅੰਗ ਪਾਰੋ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰੋ ਨਾਨਕ ਤੇ ਸਰਨਾਗਤੀ ਭਾਈ ਜੇ ਕਿਲਬਿਕ ਕਾਟ ਨਹਾਰੋ ਸੋਰਠ ਮਹੱਲਾ ਪੰਜਵਾਂ ਮਾਤ ਗਰਭ ਦੁੱਖ ਸਾਗਰੋ ਪਿਆਰੇ ਤੇਸ ਆਪਣਾ ਨਾਮ ਜਪਾਇਆ ਬਾਰ ਕਾਟ ਬਿਖ ਪਸਰਿਆ ਪਿਆਰੇ ਮਾਇਆ ਮੋਹ ਵਧਾਇਆ

ਮੁੱਲੇ ਬੁਲਾਇਆ ਮਨ ਤਨ ਤੇਰੀ ਟੇਕ ਹੈ ਪਿਆਰੇ ਮਨ ਤਨ ਤੇਰੀ ਟੇਕ ਤੁਧ ਬਿਨ ਅਵਨਾ ਕਰਨ ਹਾਰ ਪਿਆਰੇ ਅੰਤਰ ਜਾਮੀ ਏਕ ਰਹਾਉ ਕੋਟ ਜਨਮ ਪਰਮ ਆਇਆ ਪਿਆਰੇ ਅਨੇਕ ਜੋਨ ਦੁੱਖ ਪਾਏ ਸੱਚਾ ਸਹਿ ਵਿਸਰਿਆ ਪਿਆਰੇ ਬਹੁਤੀ ਮਿਲੇ ਸਜਾਏ ਜਿਨ ਪੇਟੇ ਪੂਰਾ ਸਤਿਗੁਰ ਪਿਆਰੇ ਚੇਲਾ ਗੇ ਸਾਚੇ ਨਾਏ ਤਿੰਨਾਂ ਪਿੱਛੇ ਛੂਟੀਏ ਪਿਆਰੇ ਜੋ ਸਾਚੀ ਸਰਨ ਆਏ ਮਿੱਠਾ ਕਰਕੇ ਖਾਇਆ ਪਿਆਰੇ ਤਿੰਨ ਤਿੰਨ ਕੀਤਾ ਰੋਗ ਕੌੜਾ ਹੋਏ ਪਛਤਿਆ ਪਿਆਰੇ ਜੇਤੇ ਉਪਜਾ ਸੋਗ ਭੋਗ ਬਚਾ

ਮਾਇਆ ਲਾਲਚ ਅਟਿਆ ਪਿਆਰੇ ਚੇਤਨ ਆਵੇ ਮੂਲ ਜਿਨ ਤੂੰ ਵਿਸਰੇ ਪਿਆਰ ਬ੍ਰਹਮ ਸੁਆਮੀ ਚੇਤਨ ਹੋਏ ਤੂੜ ਬਿਲ ਲਾਟ ਕਰੇ ਬਹੁ ਤੇਰਿਆ ਪਿਆਰੇ ਉਤਰੇ ਨਾਹੀ ਸੂਲ ਜੋਗਰ ਮਿਲ ਸਵਾਰਿਆ ਪਿਆਰੇ ਤਿੰਨ ਕਾਰਿਆ ਮੂਲ ਸਾਖਤ ਸੰਗ ਨਾ ਕੀਜੀ ਪਿਆਰੇ ਜੇ ਕਾ ਪਾਰ ਵਸਾਏ ਜਿਸ ਮਿਲੀਏ ਹਰ ਵਿਸਰੇ ਪਿਆਰੇ ਸੋ ਮੂੰਹ ਕਾਲੇ ਉੱਠ ਜਾਏ ਮਨਮੁਖੋ ਢੋਈ ਨਾ ਮਿਲੇ ਪਿਆਰੇ ਦਰਗੇ ਮਿਲੇ ਸਜਾਏ ਜੋ ਗੁਰ ਮਿਲ ਸਵਾਰਿਆ ਪਿਆਰੇ ਤਿੰਨਾ ਪੂਰੀ ਪਾਏ ਸੰਜਮ ਸਹਿਸ ਸਿਆਣ ਪਿਆ ਪਿਆਰੇ ਇੱਕ ਨਾ ਚੱਲੀ ਨਾਲ ਜੋ ਬੇਮੁਖ ਗੋਬਿੰਦ ਤੇ ਪਿਆਰੇ ਤਿੰਨ ਕੁੱਲ ਲਾਗੇ ਗਾਲ ਹੋਦੀ ਵਸਤਨਾ ਜਾਤੀਏ ਪਿਆਰੇ ਕੂੜ ਨਾ ਚੱਲੀ ਨਾਲ ਸਤਿਗੁਰ ਜਿੰਨਾ ਮਿਲਾਇਨ ਪਿਆਰੇ ਸੱਚਾ ਨਾਮ ਸੰਭਾਲ ਸਤਿ ਸੋ ਗਿਆਨ ਧਿਆਨ ਪਿਆਰੇ ਸੇ ਸੋ ਨਦਰ ਕਰੇ ਆਨ ਦਿਨ ਕੀਰਤਨ ਗੁਣ ਰਵੇ ਪਿਆਰੇ ਅੰਮ੍ਰਿਤ ਪੂਰ ਧਰੇ ਦੁੱਖ ਸਾਗਰ ਤਿੰਨ ਨੰਗਿਆ ਪਿਆਰੇ ਭਵਜਲ ਪਾਰ ਭਰੇ ਜਿਸ ਪਾਵੇ ਤਿਸ ਮੇਲ ਲੈ ਪਿਆਰੇ ਛੇਹੀ ਸਦਾ ਖਰੇ ਸਮਰਾਤ

ਹਲਤ ਪਲਤ ਸਵਾਰਿਆ ਪਿਆਰੇ, ਮਸਤਕ ਸੱਚ ਨਿਸ਼ਾਨ। ਸੋ ਪ੍ਰਭਕ ਦੇ ਨਾ ਵਿਸਰੇ ਪਿਆਰੇ, ਨਾਨਕ ਸਾਧ ਕੁਰਬਾਨ। ਸੋਰਠ ਮਹੱਲਾ ਪੰਜਵਾਂ ਕਰ ਦੂਜਾ ਅਸ਼ਟਪਦੀਆਂ, ਇੱਕ ਓਮਕਾਰ ਸਤਿਗੁਰ ਪ੍ਰਸਾਦ। ਪਾਠ ਪੜ੍ਹੇ ਔਰ ਵੇਦ ਵਿਚਾਰਿਓ, ਨਿਮਲ ਪੰਗ ਸਾਧੇ। ਪੰਚ ਜਨਾ ਸਿਓ ਰੰਗ ਸੰਗ ਨਾ ਛੁਟਕਿਓ, ਅਧਿਕ ਅੰਗ ਬੁੱਧ ਬਾਧੇ। ਪਿਆਰੇ ਇਨ ਵਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਹਾਰ ਪਰਿਓ ਸਵਾਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ ਰਹਾਓ। ਮੂਨ ਪਿਓ ਕਿਰਪਾ ਤੀਰਿਓ, ਨਗਨ ਫਿਰਿਓ ਬਨਮਾਹੀ। ਤਟ ਤੀਰਥ ਸਭ ਧਰਤੀ ਪਰਮਿਓ, ਦੁਵਿਧਾ ਛੁਟਕੇ ਨਾਹੀ। ਮਨ ਕਾਉਲਾ ਤੀਰਥ ਜਾਏ, ਬਸਿਓ ਸਿਰ ਕਰਵਤ ਦਗਾਏ। ਮਨ ਕੀ ਮੈਲ ਨਾ ਉਤਰੇ ਵਿਦ, ਜੇ ਲੱਖ ਯਤਨ ਕਰਾਏ। ਕਣਕ ਕਾਮਨੀ ਹੈਵਰ ਗੈਵਰ, ਬੋ ਵਿਦ ਦਾਨ ਦਤਾਰਾ। ਅੰਨ ਵਸਤਰ ਭੂੰਬਰ ਪੇ, ਨਹੀਂ ਮਿਲੀਏ ਹਰ ਦੁਆਰਾ। ਪੂਜਾ ਅਰਚਾ ਬੰਧਨ ਡੰਡੋਤ, ਖੱਟ ਕਰਮ ਰਤ ਸਹਿਤਾ। ਹੋ ਹੋ ਕਰਤ ਬੰਧਨ ਮੈਂ ਭਰਿਆ, ਨਹੀਂ ਮਿਲੀਏ ਇਹ ਜੁਗਤਾ। ਯੋਗ ਸਿੱਧ ਆਸਨ 84, ਇਹ ਵੀ ਕਰ ਰਿਹਾ। ਵੱਡੀ ਆਰਜਾ ਫਿਰ ਜਨਮੇ, ਹਰਸ਼ ਸੰਗ ਨਾ ਗਿਆ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਫਾਰਾ। ਸੇਜ ਸੋਨੇ ਚੰਦਨ ਚੋਹਾ, ਨਰਕ ਕੋਰ ਕਾ ਦੁਆਰਾ। ਹਰ ਕੀਰਤ ਸਾਧ ਸੰਗਤ, ਸਿਰ ਕਰਮ ਕੇ ਕਰਮਾ। ਕਉ ਨਾਨਕ ਜਿਸ ਭਇਓ ਪ੍ਰਾਪਤ, ਤਿਸ ਪੁਰਬ ਲਿਖੇ ਕਾ ਲੈਣਾ। ਤੀਰੂ ਸੇਵਕ ਏ ਰੰਗ ਮਾਤਾ, ਭਇਓ ਕਿਰਪਾ ਦੀਨ ਦੁਖ ਭੰਜਨ। ਹਰ ਹਰ ਕੀਰਤਨ ਏ ਮਨ ਰਾਤਾ,

ਤਨਾਸਰੀ ਮੁੱਲਾ ਪੰਜਵਾਂ ਚਤਰ ਦਿਸ਼ਾ ਕਿਨੂੰ ਬਲ ਆਪਣਾ ਸਿਰ ਉੱਪਰ ਕਰ ਤਾਰਿਓ ਕਿਰਪਾ ਠਾਕ ਅਵਲੋਕਣ ਕਿਨੂੰ ਦਾਸ ਕਾ ਦੁੱਖ ਬਦਾਰਿਓ ਹਰ ਜਨ ਰਾਖੇ ਗੁਣ ਗੋਬਿੰਦ ਕੰਠ ਲਾਏ ਅਵਗਣ ਸਭ ਮੇਟੇ ਸਦਿਆਲ ਪੁਰਖ ਬਖਸ਼ੰਦ ਰਹਾਓ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੇ ਜੋ ਬੋਲੇ ਇਹਾ ਹੁਆ ਸੱਚ ਹੋਏ ਤਨਾ ਸ੍ਰੀ ਮਹਲਾ ਪੰਜਵਾਂ ਔਖੀ ਕੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ ਆਥ ਦੇ ਰਾਖੇ ਆਪਣੇ ਕੋ ਸਾਹ ਸਾਚ ਪ੍ਰਿਤ ਪਾਲੇ ਪ੍ਰਭ ਸਿਉ ਲਾਗ ਰਿਓ ਮੇਰਾ ਮੀਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਉ ਮਨ ਬਿਲਾਸ ਪੈ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਗੁਰ ਪੂਰਨ ਪੈਜ ਰਖਾਈ ਤਨਾ ਸ੍ਰੀ ਮਹਲਾ ਪੰਜਵਾਂ ਜਿਸ ਕੋ ਬਿਸਰੇ ਪ੍ਰਾਣ ਪਤ ਦਾਤਾ ਸੋਈ ਗੁਣੋ ਅਭਾਗਾ ਚਰਨ ਕਮਲ ਜਾ ਕਾ ਮਨ ਗਾ ਗਿਓ ਅਮੈ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਲਾਗਾ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਚਿਉ ਮਨ ਲਾਗਾ ਰਹਾਉ ਜੈ ਜੈ ਭੇਖੋ ਤੈ ਨਾਰਾਇਣ ਸਗਲ ਕਟਾ ਮੈਂ ਤਾਗਾ ਨਾਮ ਉਦਕ ਪੇਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਤਨਾ ਸ੍ਰੀ ਮਹਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕੱਲੀ ਕਾਲ ਮਾਂ ਵਿਖਿਆ ਮੈਂ ਲੱਜਾ ਰਾਖੀ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨ ਆਵੇ ਜਾਮ ਮੁਕਤ ਬਖੁੰਠ ਸਾਧਕੀ ਸੰਗਤ ਜਨ ਪਾਇਓ ਹਰ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੂਟ ਸੁਖ ਬਿਸਰਾਮ ਗੋਬਿੰਦ ਦਮੋਦ ਸਿਮਰਿਓ ਦਿਨ ਰਹਿਣ ਨਾਨਕ ਸਦ ਕੁਰਬਾਨ ਤਨਾ ਸ੍ਰੀ ਮਹਲਾ ਪੰਜਵਾਂ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਏ ਜਿਉਂ ਸਿਮਰੋ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੇ ਵਸੇ ਸੰਤਨ ਕਾ ਸੰਗ ਪਾਵੋ ਸੋ ਗਗਨ ਮੈਂ ਮਨ ਨਾ ਵਿਆਪੇ

ਕੋਖੇ ਮੁਲ ਜਾਣਾ ਸਿਮਰਤ ਪੁਰਾਣਾ, ਵੇਦ ਪੁਕਾਰੇ ਕੋਖ, ਕਿਰਪਾ ਸਿੰਧ ਸੇਵੇ ਸੱਚ ਪਾਈਏ, ਦੋਵੇ ਸੁਹੇਲੇ ਲੋਕ। ਆਨ ਚਾਰ ਵਿਵਹਾਰ ਹੈ, ਜੇਤੇ ਬਿਨ ਹਰ ਸਿਰ ਨੂੰ ਫੋਕ, ਨਾਨਕ ਜਨਮ ਵਰਤੇ ਕਾਟੇ, ਮਿਲ ਸਾਧੂ ਬਿਨ ਸੇ ਸੋਕ। ਤਨਾਸਰੀ ਮਹੱਲਾ ਪੰਜਵਾਂ, ਕ੍ਰਿਸ਼ਨਾ ਪੂਜੇ ਹਰ ਕੇ ਨਾਮ, ਮਾਂ ਸੰਤੋਖ ਹੋਵੇ ਗੁਰ ਬਚਨੀ, ਪ੍ਰਭ ਸਿਉ ਲਾਗੇ ਪੂਰਨ ਧਿਆਨ ਰਹਾਉ। ਮਹਾਂਕਲੋਲ ਬੁਝੇ ਮਾਇਆ ਕੇ, ਕਰ ਕਿਰਪਾ ਮੇਰੇ ਦੀਨ ਦਿਆਲ, ਆਪਣਾ ਨਾਮ ਦੇ ਜਪ ਜੀਵਾ, ਪੂਰਨ ਹੋਏ ਦਾਸ ਕੀ ਕਾਲ। ਸਰਬ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆਂ, ਕੀਰਤਨ ਜਪ ਨਾਮ ਜਿਸਕੇ ਕਰਮ ਲਿਖਿਆ ਤੁਰ ਕਰਤੇ, ਨਾਨਕ ਜਨ ਕੇ ਪੂਰਨ ਕਾਮ। ਤਨਾਸਰੀ ਮੁੱਲਾ ਪੰਜਵਾਂ, ਜਨਕੀ ਕੀਨੀ ਪਾਰ ਬ੍ਰਹਮਸਾਰ, ਨਿੰਦਕ ਟਿਕਣਾ ਪਾਵਨ ਮੂਲੇ, ਉੱਡ ਗਏ ਬੇਕਾਰ ਰਹਾਉ। ਜੈ ਜੈ ਦੇਖੂ ਤੈ ਤੈ ਸੁਆਮੀ, ਕੋਈ ਨਾ ਪਹੁੰਚਣ ਹਾਰ, ਜੋ ਜੋ ਕਰੇ ਅਵਗਿਆ, ਜਨਕੀ ਹੋਏ ਗਇਆ ਤਤਸ਼ਾਰ। ਕਰਨ ਹਾਰ ਖਵਾਲਾ ਹੋਇਆ, ਜਾ ਕਾ ਅੰਤ ਨ ਪਾਰਾ ਵਾਰ, ਨਾਨਕ ਦਾਸ ਰਕੇ ਪ੍ਰਭ ਆਪਣੇ, ਨਿੰਦਕ ਕਾਢੇ ਮਾਰ। ਤਨਾਸਰੀ ਮਹੱਲਾ ਪੰਜਵਾਂ, ਕਰਨੋਵਾਂ ਪੜਤਾਲ, ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਹਰ ਚਰਨ ਸਰਨ ਗੋਬਿੰਦ, ਦੁੱਖ ਪੰਜਨਾ ਦਾਸ ਆਪਣੇ ਕੋ ਨਾਮ ਦੇਵੋ, ਦ੍ਰਿਸ਼ਟ ਪ੍ਰਭ ਤਾਰੋ ਕਿਰਪਾ ਕਰ, ਤਾਰੋ ਪੂਜਾ ਗਏ ਕੂਵਤੇ ਕੱਢ ਲੇਵੋ ਰਹਾਉ। ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਦ, ਅਨੇਕ ਦੋਖਾ ਤਨ ਸਾਧ ਪੂਰੇ, ਪ੍ਰਭ ਬਿਨਾਇਆ ਨ ਰਾਖਣ ਹਾਰਾ, ਨਾਮ ਸਿਮਰੋ ਸਰਨ ਸੂਰੇ। ਪਤਤ ਉਦਾਰਨਾ ਜੀ ਤੰਤ ਤਾਰਨਾ, ਵੇਦ ਵਿਚਾਰ ਨਹੀਂ ਅੰਤ ਪਾਇਓ, ਗੁਣ ਸੁਖ ਸਾਗਰਾ ਬ੍ਰਹਮ ਰਤਨਾਗਰਾ, ਭਗਤ ਰੁਛਲ ਨਾਨਕ ਗਾਇਓ। ਤਨਾਸਰੀ ਮੁੱਲਾ ਪੰਜਵਾਂ, ਹਲਤ ਸੁਖ ਪਲਤ ਸੁਖ, ਨਿਤ ਸੁਖ ਸਿਮਰੋ ਨਾਮ ਗੋਬਿੰਦ ਕਾ ਸਦਾ ਲੀਜੇ।

ਦੁੱਖ ਇਹ ਮਤਾਂਤ ਕਹੇ, ਆਸ ਪਿਆਸ ਰਮਣ ਹਰ ਕੀਰਤਨ, ਇਹੋ ਪਦਾਰਥ ਭਗਵੰਤ ਲਹੇ। ਸਰਨ ਸਮਰਥ ਕਥ ਗੋਚਰਾ, ਪਤਿਤ ਉਦਾਰ ਨਾਮ ਤੇਰਾ, ਅੰਤਰ ਜਾਮੇ ਨਾਨਕੇ ਸੁਆਮੀ ਸਰਬਤ ਪੂਰਨ ਠਾਕਰ ਮੇਰਾ। ਤਨਾਸਰੀ ਮਹੱਲਾ ਪੰਜਵਾਂ, ਘਰ ਬਾਰਵਾਂ, ਇੱਕ ਓਮਕਾਰ ਸਤਿਗੁਰ ਪ੍ਰਸਾਦ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ ਰਹਾਓ। ਵੱਡੇ ਭਾਗ ਪੇਟੇ ਗੁਰਦੇਵਾ, ਕੋਟ ਪ੍ਰਾਪ ਕੋਟ ਪਰਾਧ ਮਿਟੇ ਹਰ ਸੇਵਾ। ਚਰਨ ਕਮਲ ਜਾ ਕਾ ਮਨ ਰਾਪੇ, ਸੋ ਗਗਨ ਤਿਸ ਜਨ ਨਾ ਵਿਆਪੇ। ਸਾਗਰ ਤਰਿਆ ਸਾਧੂ ਸੰਗੇ, ਨਰਭਉ ਨਾਮ ਜਪ ਹਰ ਰੰਗੇ।

0: ਨਾਨਕ ਉਧਰੇ ਪ੍ਰਭ ਸਰਨ ਆਈ। ਤਨਾਸਰੀ ਮਹੱਲਾ ਪੰਜਵਾਂ, ਤ੍ਰਿਪਤ ਪਈ ਸੱਚ ਭੋਜਨ ਖਾਇਆ, ਮੰਤਨ ਰਚਨਾ ਨਾਮ ਧਿਆਇਆ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ ਰਹਾਉ। ਅਨੇਕ ਪ੍ਰਕਾਰੀ ਵਸਤਰ ਉਡਾਏ, ਆਮ ਦਿਨ ਕੀਰਤਨ ਹਰ ਗੁਣ ਗਾਏ। ਹਸਤੀ ਰਥ ਅਸਵਾਰੀ, ਹਰ ਕਾ ਮਾਰਗ ਹਿਰਦੇ ਨਿਹਾਰੀ। ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਧਾਨ ਨਾਨਕ ਦਾਸ ਪਾਇਆ। ਨਾਸਰੀ ਮਹੱਲਾ ਪੰਜਵਾਂ, ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦਰ ਸਾਗਰ ਜਿਨ ਖਿੰਨ ਮੈਂ ਤਾਰਾ। ਰਹਾਉ ਕੋਈ ਹੋਇਆ ਕਰਮ ਰਤ, ਕੋਈ ਤੀਰਥ ਨਾਇਆ।
1: ਦਾਸੀ ਹਰ ਕਾ ਨਾਮ ਧਿਆਇਆ, ਬੰਧਨ ਕਾਟਣ ਹਾਰ ਸੁਆਮੀ। ਜਨ ਨਾਨਕ ਸਿਮਰੈ ਅੰਤਰ ਜਾਮੀ, ਤਨਾ ਸ੍ਰੀ ਮਹੱਲਾ ਪੰਜਵਾਂ।

ਮੈਂ ਬੰਦ ਹਰ ਦੇਵਨ ਹਾਰਾ ਚਰਨ ਕਮਲ ਸਿਉਂ ਲਾਗੋ ਨੇਹੋ ਨਾਨਕ ਕੀ ਬੇਨੰਤੀ ਓਂਕਾਰ ਸਤਿਗੁਰ ਪ੍ਰਸਾਦ ਤਨਾ ਸ੍ਰੀ ਮਹਲਾ ਨੌਵਾਂ ਕਾਹੇ ਰੇ ਬਣ ਖੋਜਣ ਜਾਈ ਸਰਬਨਵਾਸੀ ਸਦਾ ਲਿਪਾ ਤੋਹੇ ਸੰਗ ਸੁਮਾਈ ਰਹਾਉ

ਅੰਤਰ ਘਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਨੋ, ਇਹੋ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਧਨਾਸਰੀ ਮਹੱਲਾ ਨੌਵਾਂ। ਸਾਧੂ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋਡਿਆ, ਮਾਇਆ ਹਾਥ ਬੇਕਾਨਾ ਰਹਾਉ। ਮਾਤ ਪਿਤਾ ਭਾਈ ਸੁਤ ਬਣਤਾ, ਤਾਂ ਕਹਿ ਰਸ ਲਪਟਾਨਾ, ਜੋ ਬਣ ਧਨ ਪ੍ਰਭਤਾ ਕਹਿ ਮਦ ਮੈਂ ਸੁਫਿਰੇ ਦੀਵਾਨਾ।

ਮਹੱਲਾ ਨੌਵਾਂ ਤੇਹ ਜੋਗੀ ਕੋ ਜੁਗਤ ਨਾ ਜਾਨੂ ਲੋਭ ਮੋਹ ਮਾਇਆ ਮਮਤਾ ਫੁਨ ਜੇ ਘਟ ਮਾਹੀ ਪਛਾਨੂ ਰਹਾਉ।

ਤੀਸਰੀ ਮਹੱਲਾ ਨੌਵਾਂ। ਅਬ ਮੈਂ ਕੌਣ ਅਪਾਉ ਕਰੂੰ, ਜੇ ਬਿਦ ਮਨ ਕੋ ਸੰਸਾ ਚੂਕੈ, ਭਉ ਨਿਦ ਪਾਰ ਪਰੂੰ ਰਹਾਉ। ਜਨਮ ਪਾਏ ਕਛ ਭਲੋ ਨਾ ਕੀਨੋ, ਤਾਂ ਤੇ ਅਧਿਕ ਡਰੋ। ਮਨ ਵਚ ਕਰਮ ਹਰ ਗੁਣ ਨਹੀਂ ਗਾਏ, ਯੈ ਜੀ ਸੋਚ ਧਰੂ। ਗੁਰਮਤ ਸੁਣ ਕਛ ਗਿਆਨ ਨਾ ਉਪਜਿਓ, ਪਾਸ਼ੂ ਜਦੋਂ ਉਧਰ ਭਰੋ। ਕਹੋ ਨਾਨਕ ਪ੍ਰਭ ਬਿਰਦ ਪਛਾਨੋ, ਤਬ ਹੋ ਪਤਤ ਤਰੂ। ਧਨਾਸਰੀ ਮਹੱਲਾ ਪਹਿਲਾ ਘਰ, ਦੂਜਾ ਅਸ਼ਟਪਦੀਆਂ ਇੱਕ ਓਅੰਕਾਰ। ਸਤਿਗੁਰ ਪ੍ਰਸਾਦੀ ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ। ਹਰ ਰਸ ਚੋਗ ਚੁਗੈ ਪ੍ਰਭ ਭਾਵੈ, ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ। ਕਿਆ ਬਗ ਬਪੜਾ ਛਪੜੀ ਨਾਏ, ਕੀਚੜ ਡੂਬੈ ਮੈਲ ਨਾ ਜਾਏ ਰਹਾਉ। ਰੱਖ ਰੱਖ ਚਰਨ ਤਰੇ ਵਿਚਾਰੀ, ਦੁਬਦਾ ਛੋੜ ਭਈ ਨਿਰੰਕਾਰੀ। ਮੁਕਤ ਪਦਾਰਥ ਹਰ ਰਸ ਚਾਖੇ, ਆਮਣ ਜਾਣ ਰਹੇ ਗੁਰ ਰਾਖੇ। ਸਰਵਰ ਹੰਸਾ ਛੋੜ ਨਾ ਜਾਏ, ਪ੍ਰੇਮ ਭਗਤ ਕਰ ਸਹਿਜ ਸੁਮਾਈ। ਸਰਵਰ ਮੈਂ ਹੰਸ, ਹੰਸ ਮੈਂ ਸਾਗਰ, ਆਕਥ ਕਥਾ ਗੁਰਬਚਨੀ ਆਦਰ। ਸੁਣ

ਮਾਰ ਮਿਲੈ ਪਗ ਧਾਰੀ। ਅਨੇਕ ਯਤਨ ਕਰ ਕਾਲ ਸੰਤਾਈ, ਮਰਨ ਲਿਖਾਈ ਮੰਡਲ ਮਹਿ ਆਈ। ਜਨਮ ਪਦਾਰਥ ਦੁਬਦਾ ਖੂਵੈ, ਆਪਣਾ ਚੀਨਸ ਭਰਮ ਭਰਮ ਰੂਵੈ। ਕਹਿ ਤੂ ਪੜ ਤੂ ਸੁਣ ਤੂ ਏਕ, ਧੀਰਜ ਧਰਮ ਤਰਨੀ ਤਰ ਟੀਕ। ਜਤ ਸਤ ਸੰਜਮ ਹਿਰਦੈ ਸਮਾਏ, ਚੌਥੇ ਪਦ ਕੂਜੀ ਮਨ ਪਤਿਆਈ।

ਸ੍ਰੀ ਮਹੱਲਾ ਪਹਿਲਾਂ ਸਹਿਜ ਮਿਲਿਆ ਪ੍ਰਵਾਨ, ਨਾ ਤਿਸ ਮਰਨ ਨਾ ਆਵਣ ਜਾਣ। ਠਾਕਰ ਮੈਂ ਦਾਸ, ਦਾਸ ਮੈਂ ਹੀ ਸੂਈ, ਜੈ ਦੇਖਾਂ ਤੈ ਵਰਨਾ ਕੋਈ। ਗੁਰਮੁਖ ਭਗਤ ਸਹਿਜ ਕਰ ਪਾਈਐ, ਬਿਨ ਗੁਰ ਭੇਟੇ ਮਰ ਆਈਐ ਜਾਈਐ ਰਹੋ।

ਰੰਗ ਤਨ ਮੈਂ ਮਨੁਆ ਮਨ ਮੈਂ ਸਾਚਾ ਸੂ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕਹਿ ਲਾਗੈ ਪਾਈ ਸਤਿਗੁਰ ਪੂਰਾ ਮਿਲੈ ਮਲਾਈ ਆਪ ਦਿਖਾਵੈ ਆਪੇ ਦੇਖੈ ਹੱਠ ਨਾ ਭਤੀਜੈ ਨਾਮ ਬਹੁ ਭੇਖੈ ਘੜ ਭਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤਿਆਇਆ ਪੜ ਪੜ ਭੁੱਲੈ ਝੂਟਾਂ ਖਾਹੀ ਬਹੁਤ ਸਿਆਣਪ ਆਵੈ ਜਾਹੀ ਨਾਮ ਜਪੈ ਭਉ ਭੋਜਨ ਖਾਈ ਗੁਰਮੁਖ ਸੇਵਕ ਰਹੇ ਸਮਾਈ ਪੂਜ ਸਿਲਾ ਤੀਰਥ ਬਣ ਵਾਸਾ ਭਰਮਤ ਡੋਲਤ ਭਏ ਉਦਾਸਾ ਮਨ ਮੈਲੇ ਸੂਚਾ ਕਿਉਂ ਹੋਏ ਸਾਚ ਮਿਲੈ ਪਾਵੈ ਪਤ ਸੂਈ

ਨਾਨਕ ਸਹਿਜ ਭਾਈ ਗੁਣ ਗਾਏ। ਧਨਾਸਰੀ ਮਹੱਲਾ ਪੰਜਵਾਂ, ਘਰ ਛੇਵਾਂ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੋ ਜੋ ਜੂਨੀ ਆਇਓ ਤੇ ਤੇ ਉਰਜਾਇਓ, ਮਾਨਸ ਜਨਮ ਸੰਜੋਗ ਪਾਇਆ ਤਾਂ ਕੀ ਹੈ ਓਟ। ਸਾਧ ਰਾਖੋ ਦੇ ਕਰ ਹੱਥ, ਕਰ ਕਿਰਪਾ ਮੇਲੂ ਹਰ ਰਾਇਆ। ਅਨੇਕ ਜਨਮ ਭਰਮ ਥਿਤ ਨਹੀਂ ਪਾਈ, ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ, ਦੇਹੋ ਜੀ ਬਤਾਈ ਰਹਾਉ।

ਲਿਖ ਹੋਈ ਕਰਮ ਧਰਮ ਯੋਗਤਾ ਨਿਮਖ ਤੇ ਹੇਤ ਕਰਤਾ ਗਰਭ ਗਰਭ ਪੜੈ ਕਹੀ ਨਾ ਲੇਖੈ ਜਿਸ ਭੇਟੀਐ ਸਫਲ ਮੂਰਤ ਕਰੈ ਸਦਾ ਕੀਰਤ ਗੁਰ ਪ੍ਰਸਾਦ ਕੋਈ ਨੇਤਰੂ ਪੇਖੈ।

ਤਾਂ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਦਾ ਰਹਾਉ ਦੂਜਾ ਤਨਾ ਸ੍ਰੀ ਮਹਲਾ ਪਹਿਲਾ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਹਰਾ ਹਉ ਨਾਮ ਹਰ ਕਾ ਸਦਾ ਜਾਚੂ ਦੇਉ ਪ੍ਰਭ ਧਰਨੀ ਤਰਾਂ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ ਗੁਰ ਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਣਾ ਸਾਚ ਨਾ ਲਾਗੈ ਮੈਲ ਕਿਆ ਮਲ ਧੋਈਐ ਗੁਣੈ ਹਾਰ ਪਰੋਈ ਕਿਸ ਕੋ ਰੋਈਐ ਵਿਚਾਰ ਮਾਰੈ ਤਰੈ ਤਾਰੇ ਉਲਟ ਜੂਣ ਨਾ ਆਵੇ ਆਪ ਪਾਰਸ ਪਰਸ ਧਿਆਨੀ ਸੱਚ ਸਾਚੇ ਭਾਵੇ ਆਨੰਦ ਅਨੰਦਨ ਹਰਖ ਸਾਚਾ ਦੁੱਖ ਕਿਲ ਵਖੇ ਪਰੇ ਸੱਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸੱਚ ਮਨੇ ਸੰਗਤ ਮੀਤ

ਫੇਰ ਨਾ ਸਕੈ ਕੋਈ। ਆਪੇ ਕਰ ਵੇਖੈ ਸਿਰ ਸਿਰ ਲੇਖੈ, ਆਪੇ ਸੁਰਤ ਬਜਾਈ। ਨਾਨਕ ਸਾਹਿਬ ਅਗਮੇ ਅਗੋਚਰ ਜੀਵਾਂ ਸੱਚੀ ਨਾਈ। ਤੁਮ ਸਾਰਿਆਂ ਵਰਨਾ ਕੋਏ ਆਇਆ ਜਾਏ ਸੀ ਜੀਉ, ਹੁਕਮੀ ਹੋਏ ਨਿਬੇੜ ਭਰਮ ਚੁਕਾਏ ਸੀ ਜੀਉ। ਗੁਰ ਭਰਮ ਚੁਕਾਏ ਆ ਕਥ ਕਹਾਏ, ਸੱਚ ਮੈਂ ਸਾਜ ਸੁਮਾਣਾ। ਆਪ ਉਪਾਏ ਆਪ ਸੁਮਾਏ, ਹੁਕਮੀ ਹੁਕਮ ਪਛਾਣਾ। ਸੱਚੀ ਵਡਿਆਈ ਗੁਰ ਤੇ ਪਾਈ, ਤੂੰ ਮਨ ਅੰਤ ਸਖਾਈ। ਨਾਨਕ ਸਾਹਿਬ ਵਰਨਾ ਦੂਜਾ ਨਾਮ ਤੇਰਾ ਵਡਿਆਈ। ਤੂੰ ਸੱਚਾ ਸਿਰਜਣਹਾਰ ਏ ਅਲਖ ਸਰੰਦਿਆਂ ਜੀਓ, ਏਕ ਸਾਹਿਬ ਦੋਏ ਰਾਹ ਵਾਦ ਵਧੰਦਿਆਂ ਜੀਓ। ਦੋਏ ਰਾਹ ਚਲਾਏ ਹੁਕਮ ਸੁਭਾਏ, ਜਨਮ ਮੂਆ ਸੰਸਾਰਾ। ਨਾਮ ਬਿਨਾ ਨਾਹੀ ਕੋ ਬੇਲੀ, ਬਿਖਲਾਦੀ ਸਿਰ ਭਾਰਾ। ਹੁਕਮੀ ਆਇਆ ਹੁਕਮ ਨਾ ਬੂਝੈ, ਹੁਕਮ ਸਵਾਰ ਨਹਾਰਾ। ਨਾਨਕ ਸਾਹਿਬ ਸ਼ਬਦ ਸੰਜਾਪੇ ਸੱਚਾ ਸਿਰਜਣਹਾਰਾ। ਭਗਤ ਸੋਹੈ ਦਰਬਾਰ ਸ਼ਬਦ ਸੁਹਾਇਆ ਜੀਉ, ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਉ। ਰਸਨ ਰਸਾਏ ਨਾਮ ਤਸਾਏ, ਗੁਰ ਕੈ ਸ਼ਬਦ ਵੇਕਾਣੇ। ਪਾਰਸ ਪਰਸਿਆ ਪਾਸ ਹੋਏ ਜਾਂ ਤੇਰੇ ਮਨ ਭਾਣੇ। ਅਮਰਾ ਪਦ ਪਾਇਆ ਆਪ ਗਵਾਇਆ, ਵਿਰਲਾ ਗਿਆਨ ਵਿਚਾਰੀ। ਨਾਨਕ ਭਗਤ ਸੁਣ ਦਰ ਸਾਚੇ, ਸਾਚੇ ਕੇ ਵਾਪਾਰੀ। ਭੁੱਖ ਪਿਆਸੋ ਆਥ ਕਿਉਂ ਦਰ ਜਾਏ ਸਾਂ ਜੀਓ, ਸਤਿਗੁਰ ਪੁੱਛੋ ਜਾਏ ਨਾਮ ਧਿਆਏ ਸਾਂ ਜੀਓ। ਸੱਚ ਨਾਮ ਧਿਆਈ ਸਾਚ ਚਵਾਈ, ਗੁਰਮੁਖ ਸਾਚ ਪਛਾਣਾ। ਦੀਨਾ ਨਾਥ ਦਿਆਲ ਨਿਰੰਜਨ ਅਨਦਿਨ ਨਾਮ ਖਾਣਾ। ਕਰਨੀ ਕਾਰ ਤੁਰੋਂ ਫਰਮਾਈ, ਆਪ ਮੂਆ ਮਨ ਮਾਰੀ। ਨਾਨਕ ਨਾਮ ਮਹਾਰਸ ਮੀਠਾ, ਤ੍ਰਿਸ਼ਨਾ ਨਾਮ ਨਵਾਰੀ। ਤਨਾ ਸ੍ਰੀ ਸੰਤ ਮਹਲਾ ਪਹਿਲਾ। ਫਿਰ ਸੰਗ ਮੂਠੜੀਏ ਖਬਰ ਨਾ ਪਾਇਆ ਜੀਓ, ਮਸਤਕ ਲਿਖੜਾ ਲੇਖ ਪੁਰਬ ਕਮਾਇਆ ਜੀਓ। ਲੇਖ ਨਾ ਮਿਟੀ ਪੁਰਬ ਕਮਾਇਆ, ਕਿਆ ਜਾਣਾ ਕਿਆ ਹੋਸੀ। ਗੁਣੀ ਆਚਾਰ ਨਹੀਂ ਰੰਗ, ਰਾਤੀ ਔਗਣ ਬਹਿ ਬਹਿ ਰੋਸੀ। ਧਨ ਜੋ ਬਣਿਆ ਕੀ ਛਾਇਆ, ਬਿਰਦ ਭਏ ਦਿਨ ਪੁੰਨਿਆ। ਨਾਨਕ ਨਾਮ ਬਿਨਾ ਦੁਹਾਗਣ, ਛੂਟੀ ਝੂਠ ਵਿਛੁੰਨਿਆ। ਬੂਢੀ ਕਰ ਘਾਲਿਓ ਗੁਰ ਕੈ ਭਾਏ ਚੱਲੋ, ਸਾਚਾ ਨਾਮ ਧਿਆਏ ਪਾਵੈ ਸੁਖ ਮਹਲੋ। ਹਰ ਨਾਮ ਧਿਆਏ ਤਾਂ ਸੁਖ ਪਾਏ, ਪੇੜੇ ਦਿਨ ਚਾਰੇ। ਨਿਜ ਕਰ ਜਾਏ ਬਹਿ ਸੱਚ ਪਾਏ, ਅਣਦਿਨ ਨਾਲ ਪਿਆਰੇ। ਬਿਣ ਭਗਤੀ ਕਰ ਵਾਸ ਨਾ ਹੋਵੀ, ਸੁਣਿਓ ਲੋਕ ਸਬਾਏ। ਨਾਨਕ ਸਰਸੀ ਤਾਂ ਪਿਰ ਪਾਏ, ਰਾਤੀ ਸਾਚੈ ਨਾਏ। ਫਿਰ ਤਨ ਪਾਵੈ ਤਾਂ ਪਿਰ ਪਾਵੈ ਨਾਰੀ ਜੀਓ, ਰੰਗ ਪ੍ਰੀਤਮ ਰਾਤੀ। ਗੁਰ ਕੈ ਸ਼ਬਦ ਵਿਚਾਰੀ ਜੀਓ, ਗੁਰ ਸ਼ਬਦ ਵਿਚਾਰੀ ਨਾ ਪਿਆਰੀ। ਨਿਮ ਨਿਮ ਭਗਤ ਕਰੇ, ਮਾਇਆ ਮੋਹ ਜਲਾਏ ਪ੍ਰੀਤਮ, ਰਸਮੈ ਰੰਗ ਕਰੇ। ਪ੍ਰਭ ਸਾਚੇ ਸੇਤੀ ਰੰਗ ਰੰਗੇ, ਤੀ ਲਾਲ ਪਈ ਮਨ ਮਾਰੀ। ਨਾਨਕ ਸਾਚ ਵਸੀ ਸੋਹਾਗਣ, ਪਿਰ ਸਿਉਂ ਪ੍ਰੀਤ ਪਿਆਰੀ। ਪਿਰ ਕਰ ਸੋ ਹੈ ਨਾਰ, ਜੇ ਪਿਰ ਭਾਵੈ ਜੀਓ, ਝੂਠੇ ਵੈਣ ਚਵੇ ਕਾਮਨਾ ਆਵੇ ਜੀਓ। ਝੂਠੇ ਅਲਾਵੈ ਕਾਮਨਾ ਆਵੈ, ਨਾ ਪਿਰ ਦੇਖੈ ਨੈਣੀ। ਔਗਣਿਆਰੀ ਕੰਤ ਵਸਾਈ, ਛੁੱਟੀ ਵਿਦਣ ਰਹਿਣੀ। ਗੁਰ ਸ਼ਬਦ ਨਾ ਮਾਨੈ ਫਾਹੀ ਫਾਥੀ, ਸਾਤਨ ਮੈਲ ਨਾ ਪਾਏ। ਨਾਨਕ ਆਪੇ ਆਪ ਪਛਾਣੈ, ਗੁਰਮੁਖ ਸਹਿਜ ਸਮਾਏ। ਤਨ ਸੁਹਾਗਣ ਨਾਰ, ਜਿਣ ਪਿਰ ਜਾਣਿਆ ਜੀਓ। ਨਾਮ ਬਿਨਾ ਕੁੜਿਆਰ, ਕੂੜ ਕਮਾਣਿਆ ਜੀਓ। ਹਰ ਭਗਤ ਸੁਹਾਵੀ ਸਾਚੇ ਪਾਵੀ, ਭਾਏ ਭਗਤ ਪ੍ਰਭ ਰਾਤੀ। ਪਿਰ ਰਰਿਆਲਾ ਜੋ ਬਣਬਾਲਾ, ਤਿਸਰਾ ਵੀ ਰੰਗ ਰਾਤੀ। ਗੁਰ ਸ਼ਬਦ ਵਗਾ

ਓਂਕਾਰ ਸਤਿਗੁਰੂ ਪ੍ਰਸਾਦ। ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀਉ, ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ। ਗੁਣ ਗਾਏ ਵਿਖਸੈ ਸਦਾ ਅੰਦਨ ਜਾਂ ਆਪ ਸਾਚੇ ਭਾਵੇ, ਅਹੰਕਾਰ ਹੋ ਮੈਂ ਤਜੇ ਮਾਇਆ ਸਹਿਜ ਨਾਮ ਸਮਾਵੇ। ਆਪ ਕਰਤਾ ਕਰੇ ਸੋਈ ਆਪ ਦੇ ਤਾਮ ਪਾਈਐ, ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਅੰਦਰ ਸਾਚਾ ਨੇਹੋ ਪੂਰੈ ਸਤਿਗੁਰਾ ਜੀਉ, ਹਉ ਤੇ ਸੇਵੀਂ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਉ। ਕਦੇ ਨਾ ਵਿਸਾਰੀ ਅੰਦਨ ਸੁਮਾਰੀ, ਜਾਂ ਨਾਮ ਲਈ ਤਾਂ ਜੀਵਾਂ, ਸਰਵਣੀ ਸੁਣੀ ਤਾਂ ਇਹ ਮਨ ਤ੍ਰਿਪਤੈ, ਗੁਰਮੁਖ ਅੰਮ੍ਰਿਤ ਪੀਵਾਂ। ਨਦਰ ਕਰੇ ਤਾਂ ਸਤਿਗੁਰ ਮੇਲੇ, ਅਨਦਿਨ ਵਿਵੇਕ ਬੁੱਧ ਵਿੱਚ ਰਹਿ, ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ। ਸਤ ਸੰਗਤ ਮਿਲੈ ਵਡਭਾਗ ਤਾਂ ਹਰ ਰਸ ਆਵੇ ਜੀਉ, ਅਨਦਿਨ ਰਹਿ ਲਿਵਲਾਏ ਤਾਂ ਸਹਿਜ ਸੁਮਾਵੇ ਜੀਉ। ਸਹਿਜ ਸੁਮਾਵੈ ਤਾਂ ਹਰ ਮਨ ਭਾਵੈ, ਸਦਾ ਤੀਤ ਬੈਰਾਗੀ, ਹਲਤ ਪਲਤ ਸੋਭਾ ਜਗ ਅੰਤਰ, ਰਾਮ ਨਾਮ ਲਿਵਲਾਗੀ। ਹਰਖ ਸੋਗ ਦੂਹਾਂ ਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵੇ, ਸਤ ਸੰਗਤ ਮਿਲੈ ਵਡਭਾਗ ਤਾਂ ਹਰ ਰਸ ਆਵੈ ਜੀਉ। ਦੂਜੇ ਭਾਏ ਦੁੱਖ ਹੋਏ, ਮਨ ਮੁਖ ਜਮ ਜੋ ਹੈ ਆ ਜੀਉ। ਹਾਏ

ਨਹੀਂ ਅੰਤ ਗਿਆ ਪਛਤਾਵੇ। ਬਿਨ ਨਾਮੈ ਕੋ ਸਾਥ ਨਾ ਚਾਲੈ, ਪੁੱਤਰ ਕਲਤਰ ਮਾਇਆ ਧੋਹਿਆ, ਦੂਜੇ ਪਾਏ ਦੁੱਖ ਹੋਏ ਮਨ ਮੁਖ, ਜਮ ਜੋਹਿਆ ਜੀਉ। ਕਰ ਕਿਰਪਾ ਲਿਓ ਮਿਲਾਏ, ਮੈਲ ਕਰ ਪਾਇਆ ਜੀਉ, ਸਦਾ ਰਹੇ ਕਰ ਜੋੜ, ਪ੍ਰਭ ਮਨ ਪਾਇਆ ਜੀਉ। ਪ੍ਰਭ ਮਨ ਭਾਵ

0: ਮਹੱਲਾ ਪੰਜਵਾਂ। ਸ਼ਾਂਤੇ ਕੰਕਾਰ ਸਤਿਗੁਰ ਪ੍ਰਸਾਦ, ਸਤਿਗੁਰ ਦੀਨ ਦਿਆਲ, ਜੇ ਸੰਗ ਹਰ ਗਾਵੀਐ ਜੀਓ, ਅੰਮ੍ਰਿਤ ਹਰ ਕਾ ਨਾਮ, ਸਤ ਸੰਗ ਰਾਵੀਐ ਜੀਓ, ਭਜ ਸੰਗ ਸਾਧੂ ਇੱਕ ਅਰਾਧੂ, ਜਨਮ ਮਰਨ ਦੁੱਖ ਨਾਸੇ, ਤੁਰ ਕਰਮ ਲਿਖਿਆ ਸਾ ਸਿੱਖਿਆ, ਕੱਟੀ ਜਮਕੀ ਫਾਸੇ, ਭੈ ਪਰਮ ਨਾਠੇ ਛੁਟੀ ਗਾਠੇ, ਜਮ ਪੰਥ ਮੂਲ ਨਾ ਆਵੀਐ, ਬਿਨਵੰਤ ਨਾਨਕ ਤਾਰ ਕਿਰਪਾ, ਸਦਾ ਹਰ ਗੁਣ ਗਾਵੀਐ, ਨਿਸਰਿਆ ਤਾਰੇਕ ਨਾਮ ਨਿਰੰਜਨ ਜੀਓ, ਤੂੰ ਦਾਤਾ ਦਤਾਰ, ਸਰਬ ਦੁੱਖ ਪੰਜਨੋ ਜੀਓ, ਦੁੱਖ ਹਰਤ ਕਰਤਾ ਸੁਖੈ ਸੁਆਮੀ, ਸ਼ਰਨ ਸਾਧੂ ਆਇਆ, ਸੰਸਾਰ ਸਾਗਰ ਮਾਂ ਬੇਖੜਾ, ਪਾਲੇਕ ਮਹਿਤਰਾਇਆ, ਪੂਰ ਰਿਆ ਸਰਬ ਥਾਈ, ਗੁਰ ਗਿਆਨ ਨੇਤਰੀ ਅੰਜਣੋ, ਬਣਵੰਤ ਨਾਨਕ ਸਦਾ ਸਿਮਰੀ, ਸਰਬ ਦੁੱਖ ਪੈ ਪੰਜਨੋ, ਆਪ ਲੀਏ ਲੜ ਲਾਏ ਕਿਰਪਾ ਧਾਰੀ ਆ ਜੀਓ, ਮੋਏ ਨਿਰਗੁਣ ਨੀਚ ਅਨਾਥ, ਪ੍ਰਭ ਅਗਮ ਅਪਾਰੀ ਆ ਜੀਓ, ਦਿਆਲ ਸਦਾ ਕਿਰਪਾਲ ਸੁਆਮੀ, ਨੀਚ ਥਾਪਣ ਹਾਰਿਆ ਜੀ, ਜੰਤ ਸਭ ਵਸ ਤੇਰੇ, ਸਗਲ ਤੇਰੀ ਸਾਰਿਆ, ਆਪ ਕਰਤਾ ਆਪ ਭੁਗਤਾ ਆਪ ਸਗਲ ਬੇਚਾਰੀਆ, ਬਿਨਵੰਤ ਨਾਨਕ ਗੁਣ ਗਾਏ ਜੀਵਾਂ, ਹਰ ਜਪ ਜਪੂ ਬਣਵਾਰੀਆ, ਤੇਰਾ ਦਰਸ਼ ਅਪਾਰ ਨਾਮ ਅਮੁੱਲੀ ਜੀਓ, ਨਿਤ ਜਪੈ ਤੇਰੇ ਦਾਸ ਪੁਰਖ ਅਤੁੱਲੀ ਜੀਓ, ਸੰਤ ਰਸਨ ਬੁੱਠਾ ਆਪ ਤੁਠਾ, ਹਰ ਰਸੀ ਸੇਈ ਮਾਤਿਆ, ਗੁਰਚਰਨ ਲਾਗੀ ਮਹਾਂ ਭਾਗੇ, ਸਦਾ ਅਨਦਿਨ ਜਾਗਿਆ, ਸਦਾ ਸਦਾ ਸਿਮਰੰਤ ਸੁਆਮੀ, ਸਾਸ ਸਾਸ ਗੁਣ ਬੋਲੇ, ਬਣਵੰਤ ਨਾਨਕ ਧੂਰ ਸਾਧੂ, ਨਾਮ ਪ੍ਰਭੂ ਅਮੁੱਲੇ, ਰਾਗ ਤਨਾ ਸ੍ਰੀ ਬਾਣੀ ਭਗਤ ਕਬੀਰ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਨਕ ਸਨੰਦ ਮਹੇਸ ਸਮਾਨਾ, ਖੇ ਸ਼ੇਖ ਨਾਗ ਤੇਰੂ ਮਰਮ ਨਾ ਜਾਨਾ, ਸੰਤ ਸੰਗਤ ਰਾਮ ਹਿਰਦੈ ਵਸਾਈ, ਰਹਾਉ ਹਨੂਮਾਨ ਸਰਗੜ ਸਮਾਨਾ, ਸੁਰਪਤ ਨਰਮਤ ਨਹੀਂ ਗੁਣ ਜਾਨਾ, ਚਾਰ ਬੇਦ ਉਰ ਸਿਮਰਤ ਪੁਰਾਨਾ, ਕਮਲਾ ਪਤ ਕਮਲਾ ਨਹੀਂ ਜਾਨਾ, ਕਹਿ ਕਬੀਰ ਸੋ ਪਰਮੈ ਨਾਹੀ, ਪਗਲਗ ਰਾਮ ਰਹੈ ਸ਼ਰਨਾਹੀ, ਦਿਨ ਤੇ ਪੈਰ ਪੈਰ ਤੇ ਕਰੀਆਂ, ਆਪ ਕਟੈ ਤਨ ਸ਼ੀਜੈ, ਕਾਲ ਹੇਰੀ ਫਿਰੈ ਬਦਕ ਚਿਉਂ, ਕਹੋ ਕਵਣ ਬਿਦ ਕੀ ਜੈ, ਸੋ ਦਿਨ ਆਵਣ ਲਾਗਾ, ਮਾਤ ਪਿਤਾ ਭਾਈ ਸੁਤ ਬਣਤਾ, ਕਹੋ ਕਉ ਹੈ ਕੰਕਾ ਰਹੋ, ਜਬ ਲਗ ਜੋਤ ਕਾਇਆ ਮੈਂ ਵਰਤੈ, ਆਪਾ ਪਸ਼ੂ ਨਾ ਬੂਜੈ, ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਜੈ, ਕਹਿਤ ਕਬੀਰ ਸੁਣੋ ਰੇ ਪ੍ਰਾਣੀ, ਛੋਡੋ ਮਨ ਕੇ ਭਰਮਾ, ਕੇਵਲ ਨਾਮ ਜਪੋ ਰੇ ਪ੍ਰਾਣੀ, ਪਰੋ ਏਕ ਕੀ ਸ਼ਰਨਾ, ਜੋ ਜਨ ਪਾਓ ਭਗਤ ਕਹਿ ਜਾਣੈ, ਤਾਂ ਕਿ ਉਹ ਅਚਰਜ ਕਾਹੂ, ਜਿਉਂ ਜਲ ਜਲ ਮੈਂ ਪੈਸ ਨਾ ਨਿਕਸੈ, ਤਿਉਂ ਟੁਰ ਮਿਲਿਓ ਜਲਾਹੂ, ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ, ਜਉ ਤਨ ਕਾਸੀ ਤਜੇ ਕਬੀਰਾ, ਰਮਈਆ ਕਹੈ ਨਿਹੂਰਾ ਰਹੋ, ਕਹਿਤ ਕਬੀਰ ਸੁਣੋ ਰੇ ਲੋਈ, ਪਰਮ ਨਾ ਭੁੱਲੋ ਕੋਈ, ਕਿਆ ਕਾਸੀ ਕਿਆ ਗੁਰੂ ਮਗਹਰ, ਰਾਮ ਹਿਰਦੈ ਜੋ ਹੋਈ, ਇੰਦਰ ਲੋਕ ਸਿਵ ਲੋਕ ਜੈ ਬੋ, ਓਛੇ ਤਪ ਕਰ ਬਾਹਰ ਐਬੂ, ਕਿਆ ਮਾਂਗੂ ਕਿਛ ਥਿਰ ਨਾਹੀ, ਰਾਮ ਨਾਮ ਰੱਖ ਮਨ ਮਾਹੀ ਰਹੋ, ਸੋਭਾ ਰਾਜ ਬਿਵੈ ਬੜਿਆਈ, ਅੰਤ ਨ ਕਾਹੂ ਸੰਗ ਸਹਾਈ, ਪੁੱਤਰ ਕਲੱਤਰ ਲਛਮੀ ਮਾਇਆ, ਇਣ ਤੇ ਕਹੋ ਕਵਣੈ ਸੁਖ ਪਾਇਆ, ਕਹਿਤ ਕਬੀਰ ਅਵਰ ਨਹੀਂ ਕਾਮਾ, ਹਮਰੈ ਮਨ ਤਨ ਰਾਮ ਕੋ ਨਾਮਾ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਰਾਮ ਨਾਮ ਸਿਮਰਨ ਬਿੜ ਬੂਡ ਤੇ ਅਧਕਾਈ ਰਹੁ, ਬਣਤਾ ਸੁਤ ਦੇ ਗ੍ਰਹਿ ਸੰਪਦ ਸੁਖਦਾਈ, ਇਣ ਮੈਂ ਕਸ ਨਾਈ ਤੇਰੂ ਕਾਲ ਅਵਦਿਆਈ, ਅਜਾ ਮਲ ਗਜ ਗਣਕਾ ਪਤਤ ਕਰਮ ਕੀਨੇ, ਤੇ ਉਤਰੇ ਪਾਰ ਪਰੇ ਰਾਮ ਨਾਮ ਲੀਨੇ, ਸ਼ੂਕਰ ਕੂਕਰ ਜੋਣ ਭਰਮੇ ਤਉ ਲਾਜ ਨਾ ਆਈ, ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ, ਤਜ ਭਰਮ ਕਰਮ ਬਿਦ ਨਖੇਦ, ਰਾਮ ਨਾਮ ਲੇਹੀ ਗੁਰ ਪ੍ਰਸਾਦ, ਜਾਣ ਕਬੀਰ ਰਾਮੇ ਕਰਸ ਨੇਹੀ, ਤਨਾ ਸ੍ਰੀ ਬਾਣੀ ਭਗਤ ਨਾਮਦੇਵ ਜੀ ਕੀ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਗੈਰੀ ਕਰਕੇ ਨੀਮ ਖਦਾਈ, ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋਦਕਾਈ, ਜਿਣ ਤਰਿਨ ਤਰ ਮੂੰਡ ਬਲਾਈ, ਹਮਰੋ ਕਰਤਾ ਰਾਮ ਸਨੇਹੀ, ਕਾਹੀ ਰੇ ਨਰਗਰਭ ਕਰਤ ਹੋ, ਬਿਨ ਸਜਾਏ ਝੂਠੀ ਦੇਹੀ ਰਹਾਉ, ਮੇਰੀ ਮੇਰੀ ਕਹਿਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਾਂ ਯੋਜਨ ਛਤਰ ਚੱਲੇ ਥਾ, ਦੇਹੀ ਗਿਰਜਣ ਖਾਈ, ਸਰਬ ਸੁਣ ਕੇ ਲੈ ਕਾਹੂਤੀ ਰਾਵਣ ਸੇ ਅਧਕਾਈ ਕਹਾਂ ਪਯੋ ਦਰ ਬਾਂਧੇ ਹਾਥੀ ਖਿਣ ਮੈਂ ਪਈ ਪਰਾਈ ਦੁਰਬਾਸ਼ਾ ਸਿਉ ਕਰਤ ਠਗੌਰੀ ਜਾਵਦੇ ਫਲ ਪਾਏ ਕਿਰਪਾ ਕਰੀ ਜਣੇ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ ਦਸ ਬਰਾਗਣ ਮੋਏ ਬਸ ਕੀਨੀ ਪੰਚੋਂ ਕਾ ਮਿਟ ਨਾਮੂ ਸੱਤਰ ਦੋਏ ਪਰੇ ਅੰਮ੍ਰਿਤ ਸਰ ਬਿਖ ਕੋ ਮਾਰ ਕਢਾਵੂ ਪਾਛੈ ਬੋਰ ਨਾ ਆਵਣ ਪਾਵੂ ਅੰਮ੍ਰਿਤ ਬਾਣੀ ਘੱਟ ਤੇ ਉਚਰੂ ਆਤਮ ਕੋ ਸਮਝਾਵੂ ਰਹਾਉ ਬਜਰ ਕਠਾਰ ਮੋਹੇ ਹੈ ਛੀਨਾ ਕਰ ਮਿੰਨਤ ਲਗ ਪਾਵੂ ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਵੂ ਇਹ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਨਹਿ ਲਪਟਾਵੂ ਮਾਇਆ ਨਾਮ ਗਰਭ ਜੂਣ ਕਾ ਤੇਜ ਦਰਸ਼ਨ ਪਾਵੂ ਇਤ ਕਰ ਭਗਤ ਕਰੇ ਜੋ ਜਨ ਤਿੰਨ ਪਉ ਸਗਲ ਚੁਕਾਈਐ ਕੈਤ ਨਾਮ ਦਿਓ ਬਾਰ ਕਿਆ ਭਰਮੂ ਈ ਸੰਜਮ ਹਰ ਪਾਈਐ ਮਾਰਵਾੜ ਜੈਸੇ ਨੀਰ ਬਾਲਾ ਬੇਲ ਬਾਲਾ ਕਰਹਲਾ ਜਿਉਂ ਕਰੋਂ ਕਨਿਸ ਨਾਦ ਬਾਲਾ ਤਿਉਂ ਮੇਰੇ ਮਨ ਰਾਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਅਤ ਰੰਗ ਰੂੜੋ ਮੇਰੇ ਰਾਮਈਆ ਰਹਾਉ ਜਿਉਂ ਤਰਨੀ ਕੋ ਇੰਦਰ ਬਾਲਾ ਈਕੋ ਸੰਬਾ ਜੈਸੇ ਪਵਰਲਾ ਜਿਉਂ ਕੂਕਲ ਕੋ ਅੰਬ ਬਾਲਾ ਤਿਉਂ ਮੇਰੇ ਮਨ ਰਾਮਈਆ ਚਕਵੀ ਕੋ ਜੈਸੇ ਸੂਰ ਬਾਲਾ ਮਾਨ ਸਰੋਵਰ ਹੰਸਲਾ ਜਿਉਂ ਤਰਨੀ ਕੋ ਕੰਤ ਬਾਲਾ ਤਿਉਂ ਮੇਰੇ ਮਨ ਰਾਮਈਆ ਬਾਰਕ ਕੋ ਜੈਸੇ ਖੀਰ ਬਾਲਾ ਚਾਤਰ ਮੁਖ ਮੁਖ ਜੈਸੇ ਜਲ ਤਰਾ ਮਛਲੀ ਕੋ ਜੈਸੇ ਨੀਰ ਬਾਲਾ ਤਿਉਂ ਮੇਰੇ ਮਨ ਰਾਮਈਆ ਸਾਧਕ ਸਿੱਧ ਸਗਲ ਪੁੰਨ ਚਾਹੇ ਬਿਰਲੇ ਕਾਹੂ ਡੀਠਲਾ ਸਗਲ ਪਵਨ ਤੇਰੂ ਨਾਮ ਬਾਲਾ ਤਿਉਂ ਨਾਮੇ ਮਨ ਬੀਠਲਾ ਪਹਿਲ ਪੁਰੀਏ ਪੁੰਡਰਕ ਵਣਾ ਤਾਂਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੂ ਹਰ ਹਰ ਨਾਚੰਤੀ ਨਾਚਨਾ ਪਹਿਲ ਪੁਰਸਾ ਬਰਾ ਥੂਣ ਪ੍ਰਸਾਦ ਮਰਾ ਸਗਾ ਸੋ ਸਗਾਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ ਰਹਾਉ ਨਾਚੰਤੀ ਗੋਪੀ ਜੰਨਾ ਨਈਆਂ ਤੇ ਬੈਰੇ ਕੰਨਾ ਤੁਰਕ ਨਾਚਾ ਭਰਮੀਆਂ ਚਾ ਕੇਸ ਬਚਾਉਣੀ ਅਈਏ ਮਈਏ ਏਕ ਅਨਜੀਓ ਪਿੰਦੀ ਉਬਕ ਗਲੇ ਸੰਸਾਰਾ ਭਰਮ ਭਰਮ ਆਏ ਤੂਮ ਚੇ ਦੁਆਰਾ ਤੂੰ ਕੌਣ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਨਾ ਜਮਕਾਰਨਾ ਪਤਿਤ ਪਾਵਣ ਮਾਧੂ ਬਿਰਧ ਤੇਰਾ ਧਨ ਤੇ ਵੈ ਮੁਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ ਮੇਰੇ ਮਾਥੇ ਲਾਗੀ ਲੇ ਧੂਰ ਗੋਬਿੰਦ ਚਰਨਨ ਕੀ ਸੁਰ ਨਰ ਮੁਨ ਜਨ ਤੈਨੂੰ ਤੇ ਦੂਰ ਰਹਾਉ ਦੀਨ ਕਾ ਦਿਆਲ ਮਾਧੂ ਕਰਬ ਪਰਹਾਰੀ ਚਰਨ ਸ਼ਰਨ ਨਾਮਾ ਬਲ ਤਿਹਾਰੀ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਆਪ ਤਿਆਰ ਕਿਆ ਕੀ ਜੈ ਬਚਨੀ ਤੋਰ ਮੂਰ ਮਨ ਮਨ ਐ ਜਨ ਕੋ ਪੂਰਨ ਦੇ ਜੈ ਹਉ ਬਲ ਬਲ ਜਾਉਂ ਰਮਈਆ ਕਾਰਨੇ ਕਾਰਨ ਕਵਣ ਅਬੋਲ ਰਹਾਉ ਬਹੁਤ ਜਨਮ ਵਿਛਰੇ ਥੇ ਮਾਧੂ ਏ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੂ ਚਿਰ ਭਇਓ ਦਰਸ਼ਨ ਦੇਖੇ ਚਿਤ ਸਿਮਰਨ ਕਉ ਨੈਣ ਅਵਲੋਕਣੂ ਸਰਵਣ ਬਾਣੀ ਸੋਜ ਪੂਰਾ ਖੂ ਮਨ ਸੁ ਮਧੂਕਰ ਕਰੋ ਚਰਨ ਹਿਰਦੈ ਤਰੂ ਰਸਨ ਅੰਮ੍ਰਿਤ ਰਾਮ ਨਾਮ ਪਾਖੂ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ ਮੈਂ ਤੂੰ ਮੂਲ ਮਹਿੰਗੀ ਲਈ ਜੀ ਸੱਟੈ ਰਹਾਉ ਸਾਧ ਸੰਗਤ ਬਿਨਾ ਪਉ ਨੀ ਉਪਜੈ ਭਾਵ ਬਿਨ ਭਗਤ ਨੇ ਹੋਈ ਤੇਰੀ ਕਹਿ ਰਵਿਦਾਸੀ ਕ ਬੇਨਤੀ ਹਰ ਸਿਉ ਪੈਜ ਰਾਖੋ ਰਾਜਾ ਰਾਮ ਮੇਰੀ ਨਾਮ ਤੇਰੋ ਆਰਤੀ ਮਜਨ ਮੁਰਾਰੀ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਰਹਾਉ ਨਾਮ ਤੇਰੋ ਅਸਨੂ
1: ਨਾਮ ਤੇਰਾ ਦੀਵਾ ਨਾਮ ਤੇਰੋ ਵਾਤੀ ਨਾਮ ਤੇਰੇ ਤੇਰੇ ਮਾਹੀ ਤੁਸਾਰੀ ਨਾਮ ਤੇਰੀ ਕੀ ਜੋਤ ਲਗਾਈ ਭਇਓ ਜਿਆ ਰੂਪ ਆਪਣ ਸਗਲਾਰੀ ਨਾਮ ਤੇਰੋ ਤਾਗਾ ਨਾਮ ਫੂਲ ਮਾਲਾ ਭਾਰੂ ਠਾਰੇ ਸਗਲ ਜਿਸਾਰੇ ਤੇਰੋ ਕਿਆ ਤੁਝੇ ਕੇ ਅਰਪੋ ਨਾਮ ਤਨਾ ਤੁਸੀਂ ਚਲੋ ਢਲਾਰੀ ਦਸ ਅਠਾਠੇ ਸੱਠੇ ਚਾਰੀ ਖਾਣੀ ਇਹ ਵਰਤਨ ਸਗਲ ਸੰਸਾਰੀ ਕਹਿ ਰਵਿਦਾਸ ਨਾਮ ਤੇਰੋ ਵਾਰਤੀ ਸਤਨਾਮ ਹਰ ਭੁਗਤ ਹਾਰੇ ਤਨਾ ਸ੍ਰੀ ਬਾਣੀ ਭਗਤਾਂ ਕੀ ਤੇਰੇ ਲੋਚਨ ਇੱਕੋ ਅੰਗਾ ਸਤਿਗੁਰ ਪ੍ਰਸਾਦ ਨਾਰਾਇਣ ਨਿੰਦ ਸਕਾਏ ਭੁੱਲੀ ਗਵਾਰੀ, ਦੋ ਕਿਰਤ ਸੋ ਕਿਰਤ ਸਾਰੋ ਕਰਮਰੀ ਰਹਾਉ, ਸੰਕਲਾ ਮਸਤਕ ਵਸਤਾ ਸੁਰ ਸ੍ਰੀ ਇਸ਼ਨਾਨ ਰੇ, ਖੋਲ ਜਨ ਮੱਧੇ ਮਿਲਿਓ ਸਾਰੰਗ ਪਾਨ ਰੇ, ਕਰਮ ਕਰ ਕਲੰਕ ਮਫੀਠ ਸਰੀ, ਦੀਪਿਕਾ ਦੀਪਕ ਸਵਾਮੀ ਤਾਚੇ ਰੇ ਸਵਾਰਥੀ, ਪੰਖ ਲਾਏ ਗਰ ਤਾਚੇ ਬਾਦਵਾ, ਕਰਮ ਕਰ ਅਰਨ ਪਿੰਗਲਾਰੀ, ਅਣਕ ਪਾਤ ਕੇ ਹਰਤਾ ਤ੍ਰਿਭਵਨ ਨਾਥਰੀ, ਤੀਰਥ ਤੀਰਥ ਭਰਮ ਤਾਲ ਹੈ ਨਾ ਪਾਰਰੀ, ਕਰਮ ਕਰ ਕਪਾਲ ਮਫੀਠ ਸਰੀ, ਹਾਮ੍ਰਿਤ ਸਸਿਆ ਤੇਨ ਲਕਸ਼ਮੀ, ਕਲਪਤਰ ਸਿਖਰ ਸੁਨਾਗਨ ਦੀਜੇ ਨਾਥਾਂ, ਕਰਮ ਕਰ ਖਾਲ ਮਫੀਠ ਸਰੀ, ਦਾਦੀ ਲੇ ਗੰਗਾ ਗੜੋ ਪਾਲੀਅਲੀ, ਰਾਵਣ ਸਰਵਣ ਸਲ ਵਿਸਲੇ ਅਣ ਧੋਖੀ ਲੇ ਹਰੀ, ਕਰਮ ਕਰ ਕਸੌਟੀ ਮਫੀਠ ਸਰੀ, ਪੂਰਵ ਲੋ ਕਿਰਤ ਕਰਮ ਨਾਮ ਟੈਰੀ ਕਰ ਗੇਹਣ, ਤਾਚੇ ਮੋਹੇ ਜਾਪੀ ਅਲੇ ਰਾਮ ਚੇ ਨਾਮ, ਬਾਦ ਤ੍ਰਿਲੋਚਨ ਰਾਮ ਜੀ ਸ਼੍ਰੀ ਸੈਣ, ਧੂਪ ਦੀਪ ਕਿਰਤ ਸਾਜੇ ਆਰਤੀ, ਵਰਨੇ ਜਾਓ ਕਮਲਾਪਤੀ, ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਓ, ਯੂਤਮ ਦੀਆ ਨਿਰਮਲ ਵਾਤੀ ਤੁਹੀ ਨਿਰੰਜਨ ਕਮਲਾ ਪਾਤੀ, ਰਾਮਾ ਭਗਤ ਰਾਮਾਨ ਰਜਾ ਨੈ, ਪੂਰਨ ਪਰਮਾਨੰਦ ਬਖਾਨੈ, ਮਦਨ ਮੂਰਤ ਪੈ ਤਾਰ ਗੋਬਿੰਦੇ, ਸੈਣ ਫਣੈ ਭਜ ਪਰਮਾਨੰਦੇ ਪੀਪਾ, ਗਾਇਓ ਦੀਵਾ ਕਾਯੋ ਦੀਵ ਲਓ, ਕਾਯੋ ਜੰਗਮ ਜਾਤੀ ਕਾਯੋ, ਥੂਪ ਦੀਪ ਨੇ ਭੇਦਾ ਕਾਯੋ ਪੂਜੋ ਪਾਤੀ, ਕਾਇਆ ਬੋ ਖੰਡ ਖੋਜਤੇ ਨਾਮ ਨਿਧ ਪਾਈ, ਨਗਸ਼ ਆਇਬੋ ਨਗਸ਼ ਜਾਇਬੋ, ਰਾਮ ਕੀ ਦੁਹਾਈ ਰਹਾਓ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਵਿਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰੂ ਹੀ ਲਿਖਾਵੈ ਤੰਨਾ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰੰਤੇ, ਤਿਨਕੀ ਕਾ ਸੁਵਾਰਤਾ ਰਹਾਉ, ਦਾਲ ਸੀਧਾ ਮੰਗੋ ਖੀਓ, ਹਮਰਾ ਖੁਸ਼ੀ ਕਰੈ ਨਿਤ ਜੀਓ, ਪੁਨੀਆਂ ਸਾਧਨ ਨੀਕਾ, ਯਾ ਨਾਜ ਮੰਗੋ ਸਤਿ ਸੀਕਾ, ਗੋ ਫੈਸ ਮੰਗੋ ਲਵੇਰੀ, ਇਕ ਤਾਜਨ ਥੁਰੀ ਚੰਗੇਰੀ, ਹਰਕੀ ਗੀ ਹਨ ਚੰਗੀ, ਜਨ ਥੰਨਾ ਲੀ ਵੈ ਮੰਗੀ, ਜੈਤ ਸਰੀ ਮਹੱਲਾ ਚੌਥਾ, ਕਿਰਪਲਾ ਚੌਪਦੇ ਕੋ ਅੰਕਾਰ, ਸਤਿਗੁਰ ਪੁਰਸਾਰ ਮੇਰੇ ਹੀ ਅਰੇ ਰਤਨ, ਨਾਮ ਹਰ ਵਸਿਆ ਗੁਰ ਹੱਥ ਥਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲਵਿਕ ਦੁਖ ਉਤਰੇ, ਗੁਰੂ ਨਾਮ ਦੀ ਓਰਨ ਲਾਥਾ, ਮੇਰੇ ਮਨ ਭਜ ਰਾਮ ਨਾਮ ਸੋਇ ਅਰਥਾ, ਗੁਰੂ ਪੂਰੇ ਹਰ ਨਾਮ ਦਿਠਾਇਆ, ਬਿਨਾਵੇ ਜੀਵਨ ਬਿਰਥ ਰਹਾਉ, ਬਿਨ ਗੁਰ ਮੂੜ ਭਈ ਹੈ ਮਨ ਮੁਖ ਨੇ, ਤੇ ਮੋ ਮਾਇਆ ਨਿਤ ਫਾਥਾਉ,

ਰੂੜਾਉ ਮੇਰੇ ਮਨ ਤਨ ਪ੍ਰੀਤ ਲਗਾਈ ਸਤਿਗੁਰ ਹਰ ਮਿਲਿਓ ਲਾਏ ਚ ਪੀੜ ਰਹਾਉ ਸਾਖਤ ਬੰਦ ਭਈ ਹੈ ਮਾਇਆ ਬਿਗ ਸੰਚੇ ਲਾਏ ਜ ਕੀੜਾ ਹਰ ਕੈ ਅਰਥ ਕਰਚਨੇ ਸਾਕ ਹੈ ਜਮ ਕਾਲ ਸਹ ਹੈ ਸਿਰ ਪੀੜਾਉ

0: ਕੂ ਓੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਾਵਨ ਈਹਾਂ ਜਗਮੀਤ ਜੇ ਕਿ ਹੋਇ ਕਿਰਪਾਲ ਸੋਹੇ ਫਿਰ ਪੂਜੈ ਰਾਕੀ ਨਿਰਮਲ ਰੀਤ ਰਹਾਉ ਮਾਤ ਪਿਤਾ ਬਣਤਾ ਸੁਰ ਬੰਧ ਪਉ ਇਸ਼ਟ ਮੀਤ ਅਰਫਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੁਨ ਸਹਾਈ ਮੁਕਤ ਮਾਲ ਕਣਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾਹਾ ਕਰਤ ਬਿਹਾਨੀ ਅਵਧ ਹੈ ਤਾਂ ਮੈਂ ਸੰਤੋਖਨ ਪਾਇਆ ਹਸਤ ਰਥ ਅਸਭ ਪਵਨ ਤੇਜ ਧਨੀ ਫੂਮਣ ਚਤਰਾਂਗਾ ਸੰਗਨ ਚਾਲਿਓ ਗਿਰ ਮੈਂ ਕਛੂ ਹੈ ਅੰਗੂਠ ਥਾਇਓ ਨਾਂਗਾ ਕਲਕੀ ਚੰਦ ਪ੍ਰਾਪਤੀ ਤੂੰ ਪ੍ਰਭ ਕਹਿ ਤਾਂ ਕਹਿ ਹਰ ਹਰ ਗਾਈਐ ਨਾਨਕੀਆਂ ਸੁਖ ਆ ਗਏ ਮੁਖ ਯੂਜਲ ਸੰਗ ਸੰਤਨ ਕਹਿ ਪਾਈਐ ਜੈਤ ਸਰੀ ਮਹੱਲਾ ਪੰਜਵਾ ਕਰ ਤੀਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹੋ ਸੰਦੇਸਰੋ ਕਹੀ ਜਾਉ ਪ੍ਰ ਕਹੀ ਆਉ ਬਿਸਮ ਭਾਈ ਮੈਂ ਬਹੁ ਫਿਰ ਸੁਣਤੇ ਕਹੋ ਸੁਹਾਗਣ ਸਹੀਓ ਰਹਾਓ ਕੂ ਕਹਿ ਤੂੰ ਸਭ ਬਾਹਰ ਬਾਹਰ ਕੂ ਕਹਿ ਤੂੰ ਸਭ ਮਹੀ ਵਰਨਨ ਦੀ ਸਹਿ ਚੇ ਨਾ ਲਖੀਏ ਸੁਹਾਗਣ ਸਾਧਵ ਜਹੀਓ ਸਰਬਨ ਵਾਸੀ ਖੜਕੜ ਵਾਸੀ ਲੀਪ ਨਹੀਂ ਅਲ ਪਹੀਓ ਨਾਨਕ ਕਹਿ ਤੂੰ ਸੁਣੋ ਲੇ ਲੋਗਾ ਸੰਤ ਰਸਨ ਕੋ ਵਸਹੀ ਓ ਜੈਤ ਸ੍ਰੀ ਮਹੱਲਾ ਪੰਜਵਾ
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ।

ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵੱਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਤਾਂਗਾ ਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੀ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਇਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪੇ ਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਕਰ ਸਪਾਗੈ ਕਰ ਸਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੀ ਖੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਦਿਆ ਗਏ ਅਰਦਾਸ ਹਮਾਰੀ ਜੀਓ ਸਾਹਿਬ ਤੇਰਾ

ਰਸਰੂਪੋਂ ਸ਼ਤਰ ਚਮਤ ਤਖਤ ਦਾਸਨੰ ਉਤ ਚੰਤ ਮੂੜਿ ਅਗਿਆਨੀ ਅੰਧ ਨਾਨਕ ਸੁਪਨ ਮਨੋਰਥ ਮਾਇਆ ਸੁਪਨੇ ਹਬ ਰੰਗ ਮਾਣਿਆ ਮਿੱਠਾ ਲਗੜਾ ਮੋਹ ਨਾਨਕ ਨਾਮ ਵਿਹੂਣੀਆ ਸੁੰਦਰ ਮਾਇਆ ਧਰੋਹ ਪੌੜੀ ਸੁਪਨੈ ਸਿਤੀ ਚਿੱਤ ਮੂਰਖ ਲਾਇਆ ਬਿਸਰੇ ਰਾਜ ਦਸ ਭੂਗ ਜਾਗਤ ਭੁਖ ਲਾਇਆ ਵਾਰ ਜਾ ਗਈ ਵਿਹਾਈ ਧੰਦੇ ਤਾਇਆ ਪੂਰਨ ਭਏ ਨਕਾਮ ਮੋਹਿਆ ਮਾਇਆ ਕਿਆ ਵਿਚਾਰਾ ਜੰਤ ਜਯ ਆਪ ਬੁਲਾਇਆ ਸਲੂਕ ਬਸੰਤ ਸਵਰਗ ਲੋਕ ਹਉ ਜਿਤ ਤੇ ਪ੍ਰਿਥਵੀ ਨਭ ਖੰਡਨ ਹਉ ਵਿਸਰੰਤ ਹਰ ਗੋਪਾਲ ਹਉ ਨਾਨਕ ਤੇ ਪ੍ਰਾਣੀ ਉਧਿਆਨ ਫਰਮਨ ਹਉ ਕੌਤਕ ਗੁਰ ਦਮਾਸਿਆ ਚਿਤਨ ਆਵ ਸੁਨਾਉ ਨਾਨਕ ਕੂੜੀ ਨਰਕ ਬਰਾਬਰੀ ਉਜੜ ਸੋਈ ਥਾਉ ਪੌੜੀ ਮਹਾਂਫਿਆ ਨਿਉਦਿਆਨ ਨਗਰ ਕਰ ਮਾਨਿਆ ਝੂਠ ਸਮੱਗਰੀ ਪੇਖ ਸਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਿਰੇ ਦੀਵਾਨਿਆ ਸਿਰ ਲੱਗਾ ਜਮਡੰਡ ਤਾਂ ਪਛਤਾਨਿਆ ਬਿਨ ਪੂਰੀ ਗੁਰਦੇਵ ਫਿਰੈ ਸਹਿਤਾਨਿਆ ਸਲੋਕ ਰਾਜ ਕਵਟਾਉ ਰੂਪ ਕਵਟਾਉ ਥਨ ਕਵਟੋ ਗੁਰ ਗਰਵਤ ਉਸ ਚੰਤ ਵਿਖਿਆ ਛਲਉ ਛਿਦਰਾਉ ਨਾਨਕ ਬਿਨ ਹਰ ਸੰਗਨਾ ਚਾਲਤੇ

ਅਬ ਕੁੜਾਵੇ ਕੰਮ ਇੱਕ ਇੱਕ ਸਸਾਈ ਵਾਹਰੇ ਨਾਨਕ ਸਹੀ ਥਨ ਜਿੰਨਾ ਪਿਰਹੜੀ ਸੱਚ ਸਿਓ।

ਹਿਕ ਸੇ ਵੀ ਹਿਕਾਓ ਸੰਭਲਾਓ ਹਰਿਕ ਸੋ ਭੈ ਅਰਦਾਸ ਨਾਮ ਵਖਰ ਧਨ ਸੰਚਿਆਓ ਨਾਨਕ ਸੱਚੀ ਰਾਸ ਪੌੜੀ ਪ੍ਰਭ ਦਿਆਲੂ ਬੇਅੰਤ ਪੂਰਨ ਇਕ ਹੋ ਸਭ

ਸੁਣ ਵੱਡਾ ਆਖੈ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਾਹੀਂ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿਨੈ ਨਾਮ ਪਾਈਆ, ਕਰਮ ਮਿਲੈ ਨਾਹੀ ਠਾਕੁਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰ ਨਹਾਰਾ। ਆਸਾ ਮਹੱਲਾ ਪਹਿਲਾ,

ਸੋ ਕਿਉਂ ਵਿਸਰੈ ਮੇਰੀ ਮਾਏ, ਸੱਚਾ ਸਾਹਿਬ ਸੱਚੇ ਨਾਏ ਰਹਾਉ। ਸੱਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜਿਆ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੇ ਤੇ ਕਮਜਾਤ, ਨਾਨਕ ਨਾਵੇ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ। ਬਿਨੋ ਕਰੋ ਗੁਰਪਾਸ, ਹਮ ਕੀਰੇ ਕਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿਰਾਸ। ਰਹਾਉ ਹਰ ਜਨ।

ਜਿਨ ਹਰਿ ਹਰਿ ਹਰਿ ਰਸ ਨਾਮ ਨ ਪਾਇਆ ਤੇ ਭਾਗਹੀਨ ਜੰਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ। ਜਿਨ ਹਰਿ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤਸੰਗਤ ਜਿਤ ਹਰਿ ਰਸ ਪਾਇਆ।

ਸੋਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖੁਲਾਵੈ ਕਵਣ ਚੁਗਾਵੈ

ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਪਾਰਾ ਸਭ ਧਿਆਵੈ ਸਭ ਧਿਆਵੈ ਤੁਜੀ ਹਰ ਸੱਚੇ ਸਿਰਜਨਹਾਰਾ।

ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜਿੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਤੁਦ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ

ਸਤ ਜੀ ਕਰ ਕਿਰਿਆ ਖਟ ਕਰਮ ਕਰਨਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣ ਹੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹਮ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋਂ

ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾਏ ਹੈ, ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ।

ਆਪ ਹਾਥ ਦੇ ਮੋਹਿ ਬਚਾਵਹੋ, ਸੁਖੀ ਵਸੈ ਮੋਰੂ ਪਰਿਵਾਰਾ, ਸੇਵਕ ਸਿੱਖ ਸਵੈ ਕਰਤਾਰਾ।

ਤੇ ਪਾਉਂ। ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁਣ ਚੁਣ ਸਤਰ ਹਮਾਰੇ ਮਾਰੀਐ ਹੈ। ਆਪ ਹਾਥ ਦੈ ਮੁਜੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ। ਹੂ ਜੋ ਸਦਾ ਹਮਾਰੀ ਪੱਛਾ, ਸ੍ਰੀ ਅਸਤੁ ਜੋ ਕਰਿਓ ਰੱਛਾ। ਰਾਖ ਲੇ ਹੋ ਮੋਹਿ ਰਾਖਣ ਹਾਰੇ, ਸਾਹਿਬ ਸੰਤ ਸਹਾਈ ਪਿਆਰੇ, ਦੀਨ ਬੰਦ

ਸਕਲ ਪ੍ਰਜਾ ਜਿਨੇ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧੁਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪੜ ਪੜ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਤਰਤ ਤਬ ਦੇਹੀ ਅਪਾਰਾ। ਜਬ ਆ ਕਰਖ ਕਰਤ ਹੂੰ ਕਬ ਹੂੰ, ਤੁਮ ਮੈਂ ਮਿਲਤ ਦੇਹੀ ਤਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ।

ਤਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪਾਨੁਪਸਰੂਪਾ ਰੰਕ ਭਇਓ ਰਾਵ ਕਹੀਂ ਪੁੱਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਣ ਬਹੁਰ ਰਚ ਦੀਨੀ ਕਹੂੰ ਫੁੱਲ ਰਾਜਾ ਹਵੇ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੱਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦਿ ਜੁਗਾਦ ਸਰੂਪ ਸਵਯੰ ਭਵ

ਜੇ ਅਸ ਤੁਝ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋਇ

ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ। ਦੁਖ ਦਰਦ ਭਉ ਨਿਕਟ ਨ ਤਿਨ ਨਰ ਕੇ ਰਹੈ, ਹੋਜੋ ਯਾ ਕੀ ਏਕ ਬਾਰ ਚੌਪਈ ਕੋ ਕਹੈ। ਚੌਪਈ ਸੰਬਤ ਸਤਰਹਿ ਸਹਿਸ ਪਣਿਜੈ, ਅਰਧ ਸਹਿਸ ਪੁਨ ਤੀਨ ਕਹਿਜੈ।

ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਮ ਪਾਇਆ, ਸਹਿਜ ਸੇਤੀ ਮਨ ਵਜੀਆ ਵਧਾਈਆ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ।

ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਨ ਤੇਰੇ ਸਭ ਕਿਛ ਹੈ। ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਹੋਂ, ਜਿਸ ਦੀਆਂ ਇਹ ਵਡਿਆਈਆ, ਕਹੈ ਨਾਨਕ ਸੁਣਹੋ ਸੰਤੋਹੋ, ਸ਼ਬਦ ਧਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚਦੂਤ ਤੁਧ ਵਸ ਕੀਤੇ, ਕਾਲ ਕੰਠ ਕੁਮਾਰਿਆ। ਤੁਰ ਕਰਮ ਪਾਇਆ ਤੁਜਿਨ ਕੋ, ਸੇ ਨਾਮ ਹਰਿ ਕੈ ਲਾਗੇ, ਕਹੈ ਨਾਨਕ ਤੈ ਸੁਖੋਆ, ਤਿਤ ਘਰ ਅਨਹਦ ਵਾਜੇ।

ਆਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ।

ਤਿੱਥੈ ਤੂੰ ਸਮਰੱਥ, ਜਿੱਥੈ ਕੋਏ ਨਾਹੀਂ, ਉੱਥੈ ਤੇਰੀ ਰੱਖ, ਅਗਨੀ ਉੱਤੇ ਰਿਮਾਹੀ। ਸੁਣ ਕੇ ਜਮਕੇ ਦੂਤ, ਨਾਏ ਤੇਰੇ ਛੱਡ ਜਾਹੇ, ਭਉ ਜਲ ਬਿਖਮਸ ਗਾਹੋ, ਗੁਰਸਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ, ਗੁਣ ਗੋਬਿੰਦ ਗਾਹੇ। ਸਭ ਸਹਿਨੋ ਕਿਰਪਾਲ, ਸੰਭਾਲੇ ਸਾਹਿ ਸਾਹੀ, ਬਿਰਥਾ ਕੋਈ ਨਾ ਜਾਏ, ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ

ਨਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ।

ਰੋਗੰਤੇ ਅਰਸੋਗੰਤੇ ਜਲ ਜੋਗੰਤੇ ਬਹੁ ਪੰਥ ਬਚਾਵੈ ਸਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨ ਲਾਗਤ ਪਾਵੈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ ਸੁਖਮਨੀ ਸਾਹਿਬ ਜੀ ਦੀ ਅਸ਼ਟਪਦੀ ਨੰਬਰ 17 ਦਾ ਇਹ ਸਲੋਕ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਉਪਦੇਸ਼ ਵਿੱਚ ਜੋ ਬਖਸ਼ਿਸ਼ ਸਾਡੇ ਸਨਮੁੱਖ ਕੀਤੀ ਇਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸੰਗਤਾਂ ਨੂੰ ਭਲੀ ਭਾਂਤ ਇਸ ਗੱਲ ਦਾ ਗਿਆਤ ਹੈ ਕਿ ਅੱਜ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ ਪਾਤਸ਼ਾਹ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਦਿਨ 2 ਸਤੰਬਰ 1581 ਈਸਵੀ ਨੂੰ ਜੋਤੀ ਜੋਤ ਸਮਾ ਗਏ। ਤਿਨ੍ਹਾਂ ਦਾ ਵਧੀਆ ਅਤੇ ਸੁਧੀ ਅਨੁਸਾਰ ਇਸ ਵਾਰ ਦਿਨ 14 ਸਤੰਬਰ ਨੂੰ ਜੋਤੀ ਜੋਤ ਪੁਰਬ ਆਪਾਂ ਮਨਾ ਰਹੇ ਹਾਂ। ਸਤਿਗੁਰੂ ਸਾਹਿਬ ਜੀ ਦਾ ਇਤਿਹਾਸ, ਮਹਾਰਾਜ ਜੀ ਦੇ ਜੀਵਨ ਕੌਤਕ ਤਿਸਤੀ ਵਿਚਾਰ ਆਪਾਂ ਜ਼ਰੂਰ ਕਰਾਂਗੇ ਔਰ ਗੁਰੂ ਸ਼ਬਦ ਦੀ ਵਿਚਾਰ ਵੀ ਨਾਲ ਆਪਾਂ ਕਰਾਂਗੇ ਕਿਉਂਕਿ ਅੱਜ ਗਲੇ ਦਾ ਸਾਥ ਕੋ ਬਹੁਤਾ ਨਹੀਂ ਹੈ। ਇਸ ਕਰਕੇ ਆਰਾਮ ਨਾਲ ਆਪ ਜੀ ਦੇ ਸਨਮੁੱਖ ਜਿੰਨਾ ਸਮਾਂ ਵੀ ਵਿਚਾਰ ਹੋ ਸਕੀ ਔਰ ਉਹਨਾਂ ਸੇਵਾ ਸਮਾਂ ਨਿਭਾਉਣ ਦਾ ਯਤਨ ਕਰਾਂਗੇ। ਸਤਿਗੁਰੂ ਸਾਹਿਬ ਜੀ

ਕਿਰਪਾ ਕਰਨ ਅੱਜ ਦਾ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 285 ਅੰਗ ਪਰ ਸ਼ੋਭਿਤ ਹੈ। ਸਤਿਗੁਰੂ ਜੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਜੋ ਬਖਸ਼ਿਸ਼ ਕੀਤੀ ਉਸ ਕਰਤੇ ਪੁਰਖ ਦਾ ਸਰਬਾਤਮ ਸਰੂਪ ਸਾਡੇ ਸਾਹਮਣੇ ਰੱਖਿਆ ਹੈ। ਮਹਾਰਾਜ ਜੀ ਨੇ ਆਰੰਭਤਾ ਕੀਤੀ ਸਲੋਕ, ਸਲੋਕ ਤੋਂ ਭਾਵ ਸਵੈ ਲੋਕ ਦੀ ਪ੍ਰਾਪਤੀ ਵਾਲਾ ਸਲੋਕ ਛੰਦਾਬੰਦੀ ਦੇ ਸਰਲੇਖ ਦਾ ਨਾਮ ਵੀ ਹੈ। ਮਹਾਰਾਜ ਜੀ ਨੇ ਆਰੰਭਤਾ ਕੀਤੀ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਵੀ ਸਲੋਕ ਉਚਾਰਿਆ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਦੋ ਸਲੋਕ ਨੇ, ਇੱਕ ਵਿੱਚ ਭੀ ਹੈ ਅਤੇ ਦੂਸਰੇ ਵਿੱਚ ਭੇ ਹੈ, ਬਹੁਤਾ ਅੰਤਰ ਨਹੀਂ ਹੈ। ਔਰ ਨਾਲ ਰਲਦੇ ਮਿਲਦੇ ਸਲੋਕ ਜਿਵੇਂ ਤਿੰਨ ਸੋਧਰ ਆਏ ਹਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇੱਕ ਜਪਜੀ ਸਾਹਿਬ ਵਾਲਾ, ਇੱਕ ਸੋਧਰ ਰਹਿਰਾ ਸਾਹਿਬ ਵਾਲਾ ਅਤੇ ਇੱਕ ਆਸਾ ਰਾਗ ਵਾਲਾ। ਇਸੇ ਤਰੀਕੇ ਨਾਲ ਆਰਤੀ ਦੇ ਦੋ ਸ਼ਬਦ ਆਏ ਹਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇੱਕ ਸਲੋਕ ਜਿਹੜਾ ਹੈ ਉਹ ਹੈ ਸੋਹਿਲਾ ਸਾਹਿਬ ਨਾਲ ਸੰਬੰਧਿਤ, ਔਰ ਇੱਕ ਧਨਾਸਰੀ ਰਾਗ ਦੇ ਵਿੱਚ ਆਰਤੀ ਆਈ। ਉਸ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਦਰ ਜਿਵੇਂ ਗੁਰੂ ਅੰਗਦ ਸਾਹਿਬ ਜੀ ਨੇ ਸਲੋਕ ਉਚਾਰਨ ਕੀਤਾ, ਜਿਹੜਾ ਸਲੋਕ ਪਵਨ ਗੁਰੂ ਪਾਣੀ ਪਿਤਾ ਹੈ, ਇੱਕ ਤਾਂ ਸਲੋਕ ਜਪਜੀ ਸਾਹਿਬ ਦੇ ਵਿੱਚ ਹੈ, ਦੂਸਰਾ ਸਲੋਕ ਮਾਝਕੀ ਵਾਰ ਦੇ ਵਿੱਚ ਹੈ। ਇਸੇ ਪ੍ਰਕਾਰ ਰਲਦੇ ਮਿਲਦੇ ਬੇਅੰਤ ਸ਼ਬਦ, ਅੱਖਰੀ ਭੇਦ ਥੋੜ੍ਹਾ ਜਿਹਾ ਹੈ। ਜਿਵੇਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੈ ਕਿ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ, ਗੁਰੂ ਅੰਗਦ ਸਾਹਿਬ ਜੀ ਨੇ ਉਹਨੂੰ ਦਿਵਸ ਕਿਹਾ, ਦਿਵਸ ਦੀ ਜਗ੍ਹਾ 'ਤੇ ਦਿਨਸ ਕਿਹਾ ਹੈ। ਕਈ ਅੱਖਰੀ ਛੋਟੇ ਭੇਦ ਜਿਵੇਂ ਜਪਜੀ ਸਾਹਿਬ ਅਤੇ ਸੋਧਰ ਰਹਿਰਾ ਸਾਹਿਬ ਵਾਲੇ, ਸੋਧਰ ਦੇ ਵਿੱਚ 52 ਅੰਤਰ ਨੇ। ਜੇ ਆਪ ਜੀ ਬਰੀਕੀ ਨਾਲ ਪੜ੍ਹੋ ਤਾਂ ਜਪਜੀ ਸਾਹਿਬ ਕਿਸੇ ਵੇਲੇ ਆਪਾਂ ਸੋਧਰ ਜਪਜੀ ਸਾਹਿਬ ਵਾਲਾ ਸੋਧਰ ਰਹਿਰਾ ਸਾਹਿਬ ਵਿੱਚ ਪੜ੍ਹ ਦਿੰਦੇ ਹਾਂ, ਰਹਿਰਾ ਸਾਹਿਬ ਵਾਲਾ ਸੋਧਰ ਆਪਾਂ ਜਪਜੀ ਸਾਹਿਬ ਵਿੱਚ ਪੜ੍ਹ ਦਿੰਦੇ ਹਾਂ। ਪਰ ਤੁਹਾਨੂੰ ਆਪ ਜੀ ਨੂੰ ਇਸ ਗੱਲ ਤੋਂ ਕੋਈ ਵਿਦਵਤਾ ਕਰਕੇ ਨਹੀਂ, ਸਿਰਫ ਬੇਨਤੀ ਕਰਕੇ ਕਿ 52 ਅੰਤਰ ਨੇ ਉਹ। ਆਪ ਜੀ ਕਦੀ ਬੈਠੋ ਅਤੇ ਉਹਨਾਂ ਅੰਤਰਾਂ ਨੂੰ ਤੁਹਾਨੂੰ ਤਕਰੀਬਨ ਜਿਹੜੇ ਨੇ ਉਹ ਇਸ ਗੱਲ ਦੀ ਗਰੰਟੀ ਹੈ ਕਿ 50 ਕੁ ਅੰਤਰ ਤਾਂ ਤੁਹਾਨੂੰ ਆਪਣੇ ਆਪ ਹੀ ਲੱਭ ਜਾਣਗੇ, ਇੱਕ ਦੋ ਅੰਤਰਾਂ ਵਿੱਚ ਬਰੀਕੀ ਹੈ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਬਖਸ਼ਿਸ਼ ਸਾਡੇ ਜੀਵਨ ਸੰਬੰਧੀ ਕੀਤੀ ਗੁਰਮੁਖੋ, ਉਸੇ ਆਧਾਰ ਦੇ ਉੱਪਰ ਇਹ ਗੱਲ ਦਾ ਨਿਰਣਾ ਕਰਨਾ ਬਹੁਤ ਲਾਜ਼ਮੀ ਹੈ। ਕਿਉਂਕਿ ਆਪਾਂ ਰੋਜ਼ ਜਪਜੀ ਸਾਹਿਬ ਵੀ ਪੜ੍ਹਦੇ ਹਾਂ ਅਤੇ ਰਹਿਰਾਸ ਸਾਹਿਬ ਵੀ ਕਰਦੇ ਹਾਂ, ਇਸ ਕਰਕੇ ਇਸ ਗੱਲ ਦਾ ਖਿਆਲ ਰੱਖਣਾ ਬਹੁਤ ਲਾਜ਼ਮੀ ਹੈ ਸਾਡੇ ਜੀਵਨ ਵਿੱਚ ਕਿ ਜਦੋਂ ਜਪਜੀ ਸਾਹਿਬ ਪੜ੍ਹੀਏ, ਰਹਿਰਾਸ ਸਾਹਿਬ ਪੜ੍ਹੀਏ, ਸਾਨੂੰ ਉਹਦੇ ਅੰਤਰ ਪਤਾ ਹੋਣ। ਵੀ ਇਹ ਨਾ ਹੋਵੇ ਰੋਜ਼ ਦੀਆਂ ਅਸੀਂ ਰਹਿਰਾਸ ਸਾਹਿਬ ਦੇ ਵਿੱਚ ਜਾਂ ਜਪਜੀ ਸਾਹਿਬ ਵਿੱਚ ਜਿਹੜੀਆਂ 52 ਗਲਤੀਆਂ ਨੇ ਉਹ ਅਸੀਂ ਕਰਦੇ ਹੋਈਏ। ਇਸ ਕਰਕੇ ਇਸ ਗੱਲ ਦਾ ਖਿਆਲ ਰੱਖਣਾ ਬਹੁਤ ਲਾਜ਼ਮੀ ਹੈ। ਜੇ ਸਮਾਂ ਮਿਲੇ ਤਾਂ ਘਰ ਜਾ ਕੇ ਕੋਸ਼ਿਸ਼ ਜ਼ਰੂਰ ਕਰਿਓ ਕਿ ਜਪਜੀ ਸਾਹਿਬ ਵਾਲਾ ਸੋਧਰ ਅਤੇ ਰਹਿਰਾ ਸਾਹਿਬ ਵਾਲਾ ਸੋਧਰ, ਇਹਦੇ ਵਿੱਚ 52 ਡਿਫਰੈਂਸ ਨੇ, ਅੰਤਰ ਨੇ। ਇਸ ਕਰਕੇ ਇਹ ਖਿਆਲ ਜ਼ਰੂਰ ਕਰਿਓ। ਅੱਗੇ ਹੋਰ ਆਪ ਜੀ ਦੇ ਸਨਮੁੱਖ ਬੇਨਤੀ ਕਿ ਜਿਹੜਾ ਆਸਾ ਰਾਗ ਵਿੱਚ ਸੋਧਰ ਹੈ, ਦੁਆਸਾ ਰਾਗ ਸ਼ੁਰੂ ਹੁੰਦਾ ਅਤੇ ਸੋਧਰ ਰਹਿਰਾਸ ਸਾਹਿਬ ਵਾਲੇ ਸੋਧਰ ਦੇ ਵਿੱਚ ਦੋ ਹੀ ਅੰਤਰ ਨੇ, ਸਿਰਫ ਬਹੁਤੇ ਅੰਤਰ ਨਹੀਂ, ਇਹ ਤਿੰਨਾਂ ਵਿੱਚ ਇੰਨਾ ਕੁ ਜਿਹੜਾ ਅੰਤਰ ਹੈ ਉਹ ਸਾਡੇ ਸਨਮੁੱਖ ਹੈ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਸੇ ਤਰ੍ਹਾਂ ਜਿਹੜਾ ਅੱਜ ਦਾ ਸਲੋਕ ਹੈ, ਇਹਦੇ ਵਿੱਚ ਭੀ ਅਤੇ ਭੇ ਦਾ ਹੀ ਅੰਤਰ ਹੈ, ਬਾਕੀ ਅਰਥਾਂ ਵਿੱਚ ਕੋਈ ਬਹੁਤਾ ਅੰਤਰ ਨਹੀਂ ਹੈ, ਲਗਾ ਮਾਤਰਾ ਦਾ ਭੇਦ ਹੈ।
ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਅੱਜ ਦੀ ਜੋ ਬਖਸ਼ਿਸ਼ ਸਾਡੇ ਸਨਮੁੱਖ ਕੀਤੀ ਹੈ, ਆਰੰਭਤਾ ਹੈ ਆਦ ਸੱਚ। ਮਹਾਰਾਜ ਜੀ ਕਹਿੰਦੇ ਆਦ, ਆਦ ਦਾ ਅਰਥ ਹੈ ਮੁੱਢ, ਮੂਲ। ਔਰ ਮੂਲ ਗੁਰਬਾਣੀ ਅਨੁਸਾਰ ਵੇਖੀਏ ਤਾਂ ਆਪਾਂ ਸਮਝਦੇ ਹਾਂ, ਜਦੋਂ ਅਰਬਦ ਨਰਬਦ ਧੁੰਦੂਕਾਰਾ ਧਰਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾਏ। ਇੱਕ ਤਾਂ ਇਹ ਆਪਾਂ ਮੋਢੇ ਹਾਂ ਵੀ ਉਸ ਵਕਤ ਜਦੋਂ ਕੁਛ ਵੀ ਨਹੀਂ ਸੀ, ਉਹ ਨਿਰੰਕਾਰ ਸੀ, ਇੱਕ ਇਹ ਮੁੱਢ ਹੋ ਗਿਆ। ਇੱਕ ਸਤਿਗੁਰੂ ਸਾਹਿਬ ਜੀ ਨੇ ਜਪਜੀ ਸਾਹਿਬ ਦੇ ਵਿੱਚ ਚਾਰ ਵਾਰੀ ਇੱਕੋ ਸ਼ਬਦ ਵਰਤਿਆ, ਉਹ ਹੈ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਮੇਸ। ਹੁਣ ਇਹਨੂੰ ਬਰੀਕੀ ਨਾਲ ਸਮਝੀਏ। ਆਦ ਮੁੱਢ, ਅਨੀਲ ਦਾਗ ਤੋਂ ਰਹਿਤ ਹੋ ਜਾਣਾ, ਕਿਸੇ ਕਲੰਕ ਤੋਂ ਰਹਿਤ ਹੋ ਜਾਣਾ, ਅਨਾਦ। ਅਨਾਦ ਅੱਗੇ ਜਾ ਕੇ ਮਹਾਰਾਜ ਨੇ ਕਿਹਾ ਵੀ ਹਾਂ ਠੀਕ ਹੈ, ਤੁਸੀਂ ਆਦ ਤੋਂ ਹੋ ਪਰਮੇਸ਼ਰ, ਪਰ ਅੱਗੇ ਕੀ ਹੈ ਅਨਾਦ ਅਨਾਹਤ। ਕਹਿਣ ਲੱਗੇ ਤੁਸੀਂ ਅਨਾਦੀ ਹੋ, ਤੁਹਾਡਾ ਆਦ ਵੀ ਅਨਾਹਤ ਹੈ, ਨਹੀਂ ਹੈ, ਤੁਹਾਡਾ ਤੁਸੀਂ ਅਨਾਦੀ ਹੋ, ਤੁਹਾਡਾ ਆਦ ਵੀ ਨਹੀਂ ਹੈ, ਮੁੱਢ ਵੀ ਨਹੀਂ ਪਤਾ ਲੱਗਦਾ ਵੀ ਕਦੋਂ ਸੀ। ਹਾਂ ਅੰਦਾਜ਼ੇ ਲਾਏ ਜਾ ਰਹੇ। ਵੇਦਾਂ ਨੇ 5000 ਸਾਲ ਪਹਿਲਾਂ ਦੀ ਗੱਲ ਕੀਤੀ, ਪਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਅਕਾਲ ਪੁਰਖ ਤੁਹਾਡਾ ਮੁੱਢ ਨਹੀਂ ਹੈ। ਯੁਗ ਯੁਗ ਏਕੋ ਵੇਸ, ਤੁਹਾਡਾ ਵੇਸ, ਤੁਹਾਡਾ ਸਰੂਪ ਯੁਗਾਂ ਯੁਗਾਂਤਰਾਂ ਵਿੱਚ ਇੱਕ ਹੀ ਹੈ। ਉਸ ਤੋਂ ਬਾਅਦ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਨਿਰਣਾ ਅੱਗੇ ਸਾਡੇ ਸਨਮੁੱਖ ਕੀਤਾ, ਆਦ ਸੱਚ, ਸੱਚ ਦਾ ਅਰਥ ਹੈ ਸਦੀਵੀ, ਸਦਾ। ਮਹਾਰਾਜ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਅਕਾਲ ਪੁਰਖ ਤੂੰ ਆਦ ਤੋਂ ਸੱਚ ਹੈ, ਮੁੱਢ ਤੋਂ ਸੱਚ ਹੈ। ਸੱਚ ਦਾ ਅਰਥ ਹੈ ਜਿਹਦੇ ਉੱਪਰ ਇਹ ਜੀਵਨ ਦੇ ਵਿੱਚ ਤਿੰਨ ਚੀਜ਼ਾਂ ਨਾ ਟੁੱਕਦੀਆਂ ਹੋਣ, ਜਿਹਦਾ ਜੀਵਨ ਚੌਥੀ ਅਤੇ ਪੰਜਵੀਂ ਅਵਸਥਾ ਵਾਲਾ ਵੀ ਨਾ ਹੋਵੇ। ਪਹਿਲੀ ਅਵਸਥਾ ਇਹ ਹੈ ਕਿ ਉਹ ਜਨਮ ਅਤੇ ਮਰਨ ਵਿੱਚ ਨਹੀਂ ਹੈ। ਉਸ ਤੋਂ ਬਾਅਦ ਤਿੰਨ ਅਵਸਥਾਵਾਂ ਨੇ, ਬਚਪਨ, ਜਵਾਨੀ ਅਤੇ ਬੁਢੇਪਾ। ਉਹਦੇ ਉੱਪਰ ਇਹ ਵੀ ਤਿੰਨ ਚੀਜ਼ਾਂ ਨਹੀਂ ਟੁੱਕਦੀਆਂ ਹਨ। ਉਸ ਤੋਂ ਬਾਅਦ ਮਹਾਰਾਜ ਨੇ ਕਿਹਾ ਉਹਦੇ ਉੱਪਰ ਇਹ ਵੀ ਨਹੀਂ ਟੁੱਕਦਾ, ਉਹ ਅਜੂਨੀ ਹੈ, ਜੂਨਾਂ ਤੋਂ ਰਹਿਤ ਹੈ, ਅਕਾਲ ਮੂਰਤ ਹੈ, ਭਾਵ ਉਹਦੀ ਮੂਰਤ ਕਾਲ ਤੋਂ ਰਹਿਤ ਹੈ, ਨਸ਼ਟ ਨਹੀਂ ਹੋ ਸਕਦੀ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਸੇ ਕਰਕੇ ਗੁਰਬਾਣੀ ਵਿੱਚ ਕਿਹਾ ਨਮੋ ਕਾਲ ਕਾਲੇ, ਇਹਦਾ ਅਰਥ ਹੈ ਕਾਲਾਂ ਦੇ ਵੀ ਮਹਾਂਕਾਲ, ਜਿਹਨੇ ਕਾਲ ਨੂੰ ਪੈਦਾ ਕੀਤਾ ਹੈ ਉਹਨੂੰ ਨਮਸਕਾਰ ਹੈ ਮੇਰੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਮਹਾਰਾਜ ਨੇ ਕਿਹਾ ਆਦ ਸੱਚ, ਅਕਾਲ ਪੁਰਖ ਤੂੰ ਆਦ ਤੋਂ ਸੱਚ ਹੈ, ਮੁੱਢ ਤੋਂ। ਜੁਗਾਦ ਸੱਚ, ਜੁਗਾਂ ਆਦਿਕ ਵਿੱਚ, ਯੁਗ ਚਾਰ ਨੇ, ਚਾਰਾਂ ਯੁਗਾਂ ਵਿੱਚ ਵੀ ਤੁਸੀਂ ਸੱਤ ਸਰੂਪ ਹੋ, ਹੈ ਵੀ ਸੱਚ। ਮਹਾਰਾਜ ਕਹਿਣਗੇ ਵੀ ਨਿਰਣਾ ਹੈ ਕਿ ਹੈ ਵੀ, ਹਾਂ ਹੁਣ ਵੀ ਵਰਤਮਾਨ ਕਾਲ ਵਿੱਚ ਵੀ ਹੈ ਵੀ ਸੱਚ, ਹੁਣ ਵੀ ਤੁਸੀਂ ਸੱਚ ਹੋ, ਹੁਣ ਵੀ ਤੁਹਾਡਾ ਵਰਤਾਰਾ ਸੱਚ ਦਾ ਹੈ, ਇਹ ਕਦੀ ਮਿਟਣ ਵਾਲਾ ਨਹੀਂ। ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਬੈਠ ਕੇ ਪੁੱਛੀਏ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਯਾਦ ਕਰੋ 705। ਮਹਾਰਾਜ ਜੀ ਉੱਥੇ ਬਖਸ਼ਿਸ਼ ਕਰਦੇ ਕਿ ਆਦ ਪੂਰਨ, ਮੱਧ ਪੂਰਨ। ਮਹਾਰਾਜ ਜੀ ਨੇ ਕਿਹਾ ਤੁਸੀਂ ਆਦ ਤੋਂ ਵੀ ਪੂਰਨ ਹੋ, ਮੱਧ ਕਾਲ ਜਿਹਨੂੰ ਭਗਤੀ ਯੁੱਗ ਮੰਨਿਆ ਜਾਂਦਾ ਉਹਦੇ ਵਿੱਚ ਵੀ ਪੂਰਨ ਹੋ, ਅੰਤ ਪੂਰਨ ਪਰਮੇਸ਼ੁਰ ਹੈ, ਤੁਸੀਂ ਇਹ ਪਰਮ ਈਸ਼ਵਰ ਸਰੂਪ ਨਿਰੰਕਾਰ ਤੁਹਾਡਾ ਸਰੂਪ ਜਿਹੜਾ ਹੈ, ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ, ਤੁਸੀਂ ਅੰਤ ਸਮੇਂ ਵੀ ਪਰਿਪੂਰਨ ਹੋ, ਜਦੋਂ ਸੰਸਾਰ ਨਸ਼ਟ ਹੋਏਗਾ ਤੁਹਾਡੀ ਪਰਿਪੂਰਨਤਾ ਉਦੋਂ ਵੀ ਹੈ। ਪਰ ਮਹਾਰਾਜ ਕਿਹਨੂੰ ਪਤਾ, ਕਿਹਨੂੰ ਲੱਗਦਾ, ਮੈਨੂੰ, ਮੈਂ ਭੁਲੇਖੇ ਵਿੱਚ ਪੈ ਜਾਂਦਾ, ਮੈਨੂੰ ਨਹੀਂ ਪਤਾ ਲੱਗਦਾ, ਮੇਰੇ ਕੋਲ ਇੰਨਾ ਗਿਆਨ ਨਹੀਂ ਹੈ, ਮੇਰੇ ਕੋਲ ਇੰਨੀ ਸਮਰੱਥਾ, ਮੈਂ ਸੁਣ ਕੇ ਕਹਿ ਦਿੰਦਾ ਵੀ ਪਰਮੇਸ਼ਰ ਦੇ ਪ੍ਰਥਾਏ ਜ਼ਿਕਰ ਕੀਤਾ ਭਗਤ ਹੋਏ, ਹੁਣ ਨਹੀਂ ਪਤਾ ਲੱਗ ਰਿਹਾ। ਮਹਾਰਾਜ ਜੀ ਕਹਿੰਦੇ ਨੇ ਪਤਾ ਉਹਨੂੰ ਲੱਗਦਾ ਸਿਮਰੰਤ ਸੰਤ ਸਰਬੱਤਰ ਰਮਣ। ਮਹਾਰਾਜ ਜੀ ਕਹਿੰਦੇ ਜਿਹੜੇ ਸੰਤ ਪੁਰਖ ਨੇ, ਅਭਿਆਸੀ ਨੇ, ਉਹਨਾਂ ਨੂੰ ਸਿਮਰਨ ਕਰਕੇ ਪਤਾ ਲੱਗਦਾ
ਸਰਬੱਤਰ ਰਮਣਗ, ਪਤਾ ਕੀ ਲੱਗਦਾ ਹੈ ਕਿ ਉਹ ਸਾਰਿਆਂ ਵਿੱਚ ਰਮਿਆ ਹੋਇਆ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ, ਸਿਮਰੰਤ ਸੰਤ ਸਰਬੱਤਰ ਰਮਣੰਗ ਨਾਨਕ ਅਗ ਨਾਸਨ ਜਗਦੀਸ਼ਰੇ। ਮਹਾਰਾਜ ਉਹ ਇਸ ਜੀਵਨ ਵਿੱਚ ਅਗ ਨਾਸਨ, ਅਗ ਦਾ ਅਰਥ ਹੁੰਦਾ ਹੈ ਪਾਪ, ਦੁੱਖ, ਤਕਲੀਫਾਂ। ਅਗ ਨਾਸਨ ਜਗਦੀਸ਼ਰੇ, ਸਤਿਗੁਰੂ ਕਹਿਣ ਲੱਗੇ ਉਹ ਦੁੱਖਾਂ ਅਤੇ ਤਕਲੀਫਾਂ ਨੂੰ ਨਸ਼ਟ ਕਰ ਦੇਣ ਵਾਲਾ ਈਸ਼ਵਰ ਸਰੂਪ ਹੈ, ਨਿਰੰਕਾਰ। ਔਰ ਇਸ ਕਰਕੇ ਇਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਕਾਲ ਪੁਰਖ ਦੇ ਇਸ ਸਰੂਪ ਨੂੰ ਸਾਡੇ ਸਨਮੁੱਖ ਰੱਖਿਆ ਕਿ ਮੁੱਢ ਤੋਂ ਹੈ, ਅਨਾਦੀ ਸਰੂਪ ਹੈ, ਉਹਦਾ ਆਦਿ ਵੀ ਨਹੀਂ ਹੈ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਇਹ ਕਥਨ ਸਾਡੇ ਜੀਵਨ ਵਿੱਚ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਸਮਝਾ ਦਿੱਤਾ ਕਿ ਉਹ ਅਕਾਲ ਪੁਰਖ ਜਿਹੜਾ ਹੈ ਆਦਿ ਤੋਂ ਲੈ ਕੇ ਅੰਤ ਸਮੇਂ ਤੱਕ ਉਹ ਸਾਤਵਿਕ ਸਰੂਪ ਹੈ, ਮਿਟਣ ਵਾਲਾ ਨਹੀਂ ਹੈ, ਉਹ ਨਸ਼ਟ ਹੋਣ ਵਾਲਾ ਨਹੀਂ ਹੈ, ਇਸ ਕਰਕੇ ਉਹ ਸਦੀਵੀ ਹੈ, ਸਦੀਵ ਕਾਲ ਤੱਕ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੁੱਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ, ਇਹ ਤਾਂ ਹੈ ਹੀ ਹੈ। ਇੱਕ ਪਾਸੇ ਇਸ ਗੱਲ ਦਾ ਨਿਰਣਾ ਵੀ ਸਤਿਗੁਰੂ ਸਾਹਿਬ ਜੀ ਨੇ ਕੀਤਾ ਕਿ ਉਹ ਅਕਾਲ ਪੁਰਖ ਜਿਹੜਾ ਹੈ ਉਹ ਸਰਬ ਵਿਆਪਕ ਸਰੂਪ ਦੇ ਵਿੱਚ ਬੈਠਾ ਹੈ। ਅੱਗੇ ਅਸ਼ਟਪਦੀ, ਅਸ਼ਟਪਦੀ ਦਾ ਅਰਥ ਹੈ ਜਿਹਦੇ ਵਿੱਚ ਅੱਠ ਪਦੇ ਹਨ। ਇੱਕ ਹੋਰ ਮੈਂ ਬੇਨਤੀ ਆਪ ਜੀ ਦੇ ਸਨਮੁੱਖ ਜ਼ਰੂਰੀ ਕਰਨੀ ਹੈ ਕਿ ਜਿਹੜੀ ਅਸ਼ਟਪਦੀ ਹੈ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹ ਨਿਸ਼ਾਨੀ ਹੈ ਕਿ ਉਹਦੇ ਅਧੀਨ ਆਏ ਹੋਏ ਸ਼ਬਦ ਅੱਠ ਪਦਿਆਂ ਵਾਲੇ ਹਨ। ਭਾਵ ਅੱਠ ਪਦਿਆਂ ਵਿੱਚ ਇੱਕ ਪਦੇ ਵਿੱਚ ਚਾਰ ਪੰਕਤੀਆਂ ਵੀ ਆ ਸਕਦੀਆਂ, ਦੋ ਵੀ ਆ ਸਕਦੀਆਂ, ਤਿੰਨ ਵੀ ਆ ਸਕਦੀਆਂ, ਛੇ ਵੀ ਆ ਸਕਦੀਆਂ, ਇਹ ਗੱਲ ਦਾ ਖਿਆਲ ਕਰਨਾ ਜੀ। ਅਤੇ ਅਸ਼ਟਪਦੀ ਵਿੱਚ ਪੰਕਤੀਆਂ ਦਸ ਵੀ ਆ ਸਕਦੀਆਂ, ਜਿਵੇਂ ਸੁਖਮਨੀ ਸਾਹਿਬ ਵਿੱਚ ਇੱਕ ਅਸ਼ਟਪਦੀ ਦੇ ਵਿੱਚ ਇੱਕ ਪਦੇ ਵਿੱਚ ਦਸ ਪੰਕਤੀਆਂ, ਅੱਸੀ ਪੰਕਤੀਆਂ ਇੱਕ ਅਸ਼ਟਪਦੀ ਵਿੱਚ ਨੇ। ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਨਾ ਕਿਤੇ ਇਸ ਤਰ੍ਹਾਂ ਵੀ ਹੈ ਕਿ ਸਿਰਲੇਖ ਅਸ਼ਟਪਦੀ ਹੈ ਔਰ ਪਦੇ ਸਤਾਰਾਂ ਨੇ, ਪਦੇ ਸਤਾਰਾਂ ਵੀ ਨੇ, ਪਰ ਉੱਥੇ ਨਾਲ ਪਿੱਛੇ ਵੇਰਵਾ ਲਿਖ ਦਿੱਤਾ ਜਾਂਦਾ ਹੈ ਕਿ ਕਿਉਂ, ਉਹ ਸਾਰਾ ਨਿਰਣਾ ਨੰਬਰਾਂ ਦੇ ਆਧਾਰ 'ਤੇ ਲਿਖ ਦਿੱਤਾ ਜਾਂਦਾ। ਇਸ ਕਰਕੇ ਸਤਿਗੁਰੂ ਜੀ ਨੇ ਆਰੰਭਤਾ ਕੀਤੀ ਹੈ ਅਸ਼ਟਪਦੀ ਚਰਨ ਸੱਤ ਸੱਤ ਪਰਸਨਹਾਰ। ਮਹਾਰਾਜ ਜੀ ਕਹਿੰਦੇ ਗੁਰੂ ਦਾ ਸ਼ਬਦ ਚਰਨ ਜਿਹੜੇ ਹਨ, ਸਤਿਗੁਰੂ ਸਾਹਿਬ ਕਹਿਣ ਲੱਗੇ ਸੱਤ ਨੇ, ਸੱਤ ਪਰਸਨਹਾਰ ਜਿਹੜਾ ਉਹਨਾਂ ਚਰਨਾਂ ਨੂੰ ਪਰਸਦਾ ਹੈ, ਮਹਾਰਾਜ ਕਹਿਣ ਲੱਗੇ ਉਹ ਵੀ ਸਦੀਵੀ ਹੋ ਜਾਂਦਾ ਹੈ ਸਦੀਵ ਕਾਲ ਤੱਕ। ਇਹਦੇ ਦੋ ਅਰਥ ਕਰੀਏ, ਸਭ ਤੋਂ ਪਹਿਲਾਂ ਗੁਰੂ ਦੇ ਚਰਨਾਂ ਨਾਲ ਜੁੜਨਾ, ਨਮਸਕਾਰ ਕਰਨੀ, ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਰਹਿਣਾ, ਸਤਿਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨਣਾ, ਇਹ ਚਰਨਾਂ ਨਾਲ ਜੁੜਨਾ। ਦੂਸਰਾ ਹੈ ਸਤਿਗੁਰੂ ਸਾਹਿਬ ਜੀ ਦੇ ਚਰਨ ਨੇ ਸ਼ਬਦ, ਸ਼ਬਦ ਨਾਲ ਜੁੜਨਾ। ਜਦੋਂ ਦੋਵਾਂ ਤਰੀਕਿਆਂ ਦੇ ਨਾਲ ਆਪਾਂ ਜੁੜਦੇ ਹਾਂ, ਸ਼ਬਦ ਕਰਕੇ ਵੀ, ਸਰੀਰ ਕਰਕੇ ਵੀ, ਤਾਂ ਉਹਦਾ ਨਿਰਣਾ ਇਹ ਹੈ ਕਿ ਦੋਵੇਂ ਪਾਸੇ ਮਹਾਰਾਜ ਕਹਿਣਗੇ ਪਰਸਨ ਵਾਲਾ ਵੀ ਸਦੀਵੀ ਸੱਤ ਹੋ ਜਾਂਦਾ ਹੈ, ਪਰਸਨ ਵਾਲਾ ਵੀ। ਆਪ ਜੀ ਨੇ ਸਨਮੁੱਖ ਇੱਕ ਦਿਨ ਬੇਨਤੀ ਕੀਤੀ ਸੀ ਕਿ ਭਾਈ ਗੋਂਦੇ ਦਾ ਜ਼ਿਕਰ ਕੀਤਾ ਸੀ ਨਾ ਆਪਾਂ, ਪਰ ਛੋਟਾ ਜਿਹਾ ਜ਼ਿਕਰ ਕੀਤਾ ਸੀ, ਬਹੁਤਾ ਨਹੀਂ। ਭਾਈ ਗੋਂਦਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਸਿੱਖ ਹੈ ਅਤੇ ਉਹਨਾਂ ਦਾ ਨੇਮ ਇਹ ਹੁੰਦਾ ਸੀ ਕਿ ਜਦੋਂ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਲੈਣ ਫਿਰ ਪ੍ਰਸ਼ਾਦਾ। ਕਿਸੇ ਵੇਲੇ ਮਹਾਰਾਜ ਜੀ ਦੇ ਦੀਦਾਰ ਨਹੀਂ ਸੀ ਹੁੰਦੇ ਅਤੇ ਪ੍ਰਸ਼ਾਦਾ ਨਹੀਂ ਛਕਦੇ, ਉਹ ਆਪੋ ਆਪਣੀ ਭਾਵਨਾ ਹੈ, ਸਿੱਖ ਦੀ ਭਾਵਨਾ ਸੀ ਇਹ। ਔਰ ਕਈ ਗੁਰਸਿੱਖ ਅੱਜ ਵੀ ਐਸੇ ਹਨ, ਇੱਥੇ ਤਰਕ ਨਹੀਂ ਕੀਤਾ ਜਾ ਸਕਦਾ, ਕਈ ਭਾਵਨਾ ਵਾਲੇ ਜਿਨ੍ਹਾਂ ਦੇ ਮਨ ਵਿੱਚ ਭਰੋਸਾ ਹੈ ਉਹ ਜਿੰਨਾ ਚਿਰ ਤੱਕ ਨਿਤਨੇਮ ਨਾ ਕਰ ਲੈਣ ਉਹਨਾਂ ਚਿਰ ਤੱਕ ਪ੍ਰਸ਼ਾਦਾ ਨਹੀਂ ਛਕਦੇ, ਜਾਂ ਜਪਜੀ ਸਾਹਿਬ ਨਾ ਪੜ੍ਹ ਲੈਣ ਉਹ ਕੋਈ ਵੀ ਚੀਜ਼ ਆਪਣੀ ਜ਼ੁਬਾਨ 'ਤੇ ਨਹੀਂ ਧਰਦੇ। ਅਤੇ ਇੱਕ ਗੱਲ ਆਪ ਜੀ ਖਿਆਲ ਜ਼ਰੂਰ ਕਰਨਾ, ਭਾਈ ਗੋਂਦੇ ਦਾ ਨੇਮ ਹੁੰਦਾ ਸੀ ਵੀ ਜਿੰਨਾ ਚਿਰ ਤੱਕ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਨਮਸਕਾਰ ਨਹੀਂ ਸੀ ਕਰ ਲੈਂਦੇ, ਉਹਨਾਂ ਚਿਰ ਤੱਕ ਸਤਿਗੁਰੂ ਸਾਹਿਬ ਜੀ ਦੇ ਦਰ 'ਤੇ ਨਮਸਕਾਰ ਕਰਨ ਤੋਂ ਬਗੈਰ ਕੁਝ ਨਹੀਂ ਸੀ ਛਕਦੇ। ਅਤੇ ਇਹ ਵੀ ਸੀ ਹਾਲਾਤ ਇਸ ਤਰ੍ਹਾਂ ਦਾ ਪ੍ਰੇਮ ਕਰਕੇ ਬਣ ਗਿਆ ਸੀ, ਜਿੱਦਣ ਕਿਤੇ ਸਤਿਗੁਰੂ ਆਸੇ ਪਾਸੇ ਦੂਰ ਨੇੜੇ ਗਏ ਹੁੰਦੇ ਭੁੱਖਾ ਤਾਂ ਸਮਾਂ ਗੁਜ਼ਾਰ ਲੈਂਦੇ ਸੀ, ਪ੍ਰਸ਼ਾਦਾ ਨਹੀਂ, ਅੰਦਰ ਦੀ ਤੜਪਣਾ ਜਿਹੜੀ ਸੀ ਨਾ ਉਹ ਮਿਟਦੀ ਨਹੀਂ ਸੀ। ਪਰ ਹੁਣ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਮਨ ਵਿੱਚ ਵੀ ਸੀ ਵੀ ਕਿਤੇ ਭਾਈ ਗੋਂਦਾ ਸਾਡੇ ਸਰੀਰ ਨਾਲ ਹੀ ਨਾ ਜੁੜਿਆ ਰਹੇ,
ਕਿਤੇ ਇਹਦੀ ਪਹੁੰਚ ਸਰੀਰ ਤੱਕ ਹੀ ਨਾ ਰਹਿ ਜਾਏ, ਇਹਦੀ ਸੁਰਤ ਵੀ ਸ਼ਬਦ ਨਾਲ ਜੁੜਨੀ ਚਾਹੀਦੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਇੱਕ ਦਿਨ ਸੰਗਤ ਆਈ ਗੁਰੂ ਹਰਿਰਾਏ ਸਾਹਿਬ ਨੂੰ, ਕਹਿੰਦੇ ਵੀ ਮਹਾਰਾਜ ਸਾਡੇ ਕੋਈ ਕਥਾਵਾਚਕ ਨਹੀਂ ਹੈ, ਸੰਥਿਆ ਕਰਾਉਣ ਵਾਲਾ ਨਹੀਂ ਹੈ ਗੁਰਬਾਣੀ ਦੀ, ਗੁਰਬਾਣੀ ਪੜ੍ਹ ਕੇ ਸੁਣਾਉਣ ਵਾਲਾ ਕੋਈ ਨਹੀਂ ਸਾਡੇ ਕੋਲ, ਕਾਬਲ ਦੀ ਧਰਤੀ ਤੋਂ ਆਏ ਹਾਂ ਅਤੇ ਤੁਸੀਂ ਕਿਰਪਾ ਕਰੋ ਹਾਂ ਸਾਨੂੰ ਕੋਈ ਪ੍ਰਚਾਰਕ ਦਿਓ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਵੀ ਤੁਸੀਂ ਵਾਪਸੀ ਕਿੱਦਣ ਜਾਣਾ ਮਹਾਰਾਜ, ਇੱਦਣ ਜਾਣਾ। ਸਤਿਗੁਰੂ ਕਹਿੰਦੇ ਪ੍ਰਬੰਧ ਹੋ ਜਾਏਗਾ। ਭਾਈ ਗੋਂਦਾ ਸਤਿਗੁਰੂ ਜੀ ਦੇ ਕੋਲ ਆਏ, ਮਹਾਰਾਜ ਜੀ ਨੇ ਕਿਹਾ ਭਾਈ ਗੋਂਦੇ ਤਿਆਰੀ ਕਰ ਲਓ, ਤੁਸੀਂ ਜਾਣਾ, ਸੰਗਤ ਆਈ ਹੈ ਅਤੇ ਸੰਗਤ ਨੇ ਤੁਹਾਨੂੰ ਲੈ ਕੇ ਜਾਣਾ। ਕਹਿੰਦੇ ਮਹਾਰਾਜ ਮੇਰੀ ਮਜਬੂਰੀ ਇਹ ਹੈ ਵੀ ਮੈਂ ਤਾਂ ਤੁਹਾਡੇ ਜਿੰਨਾ ਚਿਰ ਦਰਸ਼ਨ ਨਾ ਕਰ ਲਾਂ ਉਹਨਾਂ ਚਿਰ ਤਾਂ ਇੱਕ ਮਹਾਰਾਜ ਮੈਨੂੰ ਪ੍ਰਸ਼ਾਦਾ ਕੁਝ ਵੀ ਚੰਗਾ ਨਹੀਂ ਲੱਗਦਾ। ਸਤਿਗੁਰੂ ਕਹਿੰਦੇ ਵੀ ਭਾਈ ਗਾਉਂਦਿਆਂ ਕਿੰਨਾ ਚਿਰ ਸਰੀਰ ਨਾਲ ਜੁੜਿਆ ਰਹੇਗਾ, ਕਦੀ ਸੁਰਤ ਕਰਕੇ ਵੀ ਗੁਰੂ ਨਾਲ ਜੁੜ, ਸਰੀਰ ਵੇਖ ਕੇ ਹੀ ਸਮਰਪਿਤ ਹੋ ਜਾਣਾ ਠੀਕ ਨਹੀਂ ਹੁੰਦਾ, ਕਦੀ ਸ਼ਬਦ ਕਰਕੇ ਵੀ ਜੁੜੋ ਜਿਹਦੇ ਕਰਕੇ ਤੁਹਾਡੇ ਅੰਤਿਸ਼ ਕਰਮ ਦਾ ਭਲਾ ਹੋਵੇ, ਕਦੀ ਸ਼ਬਦ ਪੜ੍ਹੋ ਅਤੇ ਤੁਹਾਡੀ ਸੁਰਤ ਗੁਰੂ ਚਰਨਾਂ ਵਿੱਚ ਜੁੜ ਜਾਏ। ਸਤਿਗੁਰੂ ਨੂੰ ਕਿਹਾ ਮਹਾਰਾਜ ਵੀ ਮੇਰੀ ਅਜੇ ਇੰਨੀ ਸਮਰੱਥਾ ਨਹੀਂ। ਕਹਿੰਦੇ ਸਮਰੱਥਾ ਪ੍ਰਗਟ ਕਰਨ ਵਾਲੇ ਨੇ ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ, ਤੁਸੀਂ ਉੱਦਮ ਕਰੋ। ਮਹਾਰਾਜ ਦਾ ਹੁਕਮ ਤਾਂ ਮੋੜ ਨਹੀਂ ਸੀ ਸਕਦੇ, ਭਾਈ ਗੋਂਦਾ ਚਲੇ ਗਏ ਕਾਬਲ। ਉੱਥੇ ਕਿੰਨੇ ਕੁ ਦਿਨ ਪ੍ਰਸ਼ਾਦਾ ਨਾ ਛਕਣ, ਚੰਗਾ ਕੁਛ ਨਾ ਲੱਗੇ। ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜਿਹੜਾ ਅਸੀਂ ਹੁਣ ਸੁਰਤ ਜੋੜਨ ਦੀ ਕੋਸ਼ਿਸ਼ ਕਰਿਆ ਕਰਨ ਅਤੇ ਗੱਲ ਬਣੇ ਨਾ, ਪ੍ਰਚਾਰ ਵਿੱਚ ਕਮੀ ਕੋਈ ਨਹੀਂ। ਪ੍ਰਚਾਰ ਵਿੱਚ ਜਿੱਥੇ ਕਿਸੇ ਪਰਿਵਾਰ ਨੇ ਕਹਿਣਾ ਜੀ ਭਾਈ ਸਾਹਿਬ ਸਾਨੂੰ ਆਹ ਸ਼ਬਦ ਦੇ ਅਰਥ ਨਹੀਂ ਪਤਾ, ਉਹਨਾਂ ਸਮਝਾ ਦੇਣੇ, ਗੁਰਬਾਣੀ ਸੰਥਿਆ ਕਰਾ ਦੇਣੀ, ਧਰਮਸ਼ਾਲਾ ਬਣ ਗਈ, ਉੱਥੇ ਸਵੇਰੇ ਸ਼ਾਮ ਕਲਾਸ ਲੱਗਣੀ ਜਿਵੇਂ ਸੰਗਤ ਦੀ, ਇੱਦਾਂ ਹੀ ਧਰਮਸ਼ਾਲਾ ਵਿੱਚ ਸੰਗਤ ਨੇ ਬੈਠਣਾ, ਭਾਈ ਸਾਹਿਬ ਨੇ ਨੁਕਤੇ ਦੱਸਣੇ ਅਤੇ ਰਹਿਣਾ ਬੈਰਾਗ ਵਿੱਚ। ਸੰਗਤਾਂ ਕਹਿਣਾ ਵੀ ਕੀ ਗੱਲ ਤੁਹਾਡਾ ਮਨ ਨਹੀਂ ਲੱਗਦਾ, ਉਹਨਾਂ ਨੇ ਫਿਰ ਅਸਲ ਗੱਲ ਦੱਸੀ ਵੀ ਆਹ ਕਾਰਨ ਹੈ, ਮਹੀਨਾ ਦੋ ਮਹੀਨੇ ਹੋ ਗਏ ਨਾ ਪ੍ਰਸ਼ਾਦਾ ਪਾਣੀ ਚੰਗੀ ਤਰ੍ਹਾਂ ਛਕਿਆ ਜਾਣਾ। ਇੱਕ ਦਿਨ ਅੰਮ੍ਰਿਤ ਵੇਲੇ ਦਾ ਸਮਾਂ ਸੀ, ਸੰਗਤ ਆਣ ਕੇ ਬੈਠ ਕੇ ਗੁਰਬਾਣੀ ਦਾ ਸ਼ਬਦ ਪੜ੍ਹਦਿਆਂ ਪੜ੍ਹਦਿਆਂ ਇੱਕਦਮ ਸੁਰਤ ਜਿਹੜੀ ਸੀ ਇੰਨੀ ਕੁ ਟਿਕ ਗਈ ਅਤੇ ਟਿਕਦੀ ਹੋਈ ਸੁਰਤ ਨੇ ਧਿਆਨ ਧਰ ਲਿਆ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਦਾ। ਹੋਰ ਕਿੱਡੀ ਵੱਡੀ ਖੇਡ ਹੋਵੇਗੀ ਗੁਰਮੁਖੋ, ਧਿਆਨ ਧਰ ਲਿਆ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਦਾ। ਇੱਧਰ ਸਤਿਗੁਰੂ ਜੀ ਬੈਠੇ ਆ, ਦਿਨ ਚੜ੍ਹ ਗਿਆ, ਸਿੱਖ ਸਮਾਧੀ ਵਿੱਚ ਬੈਠਾ। ਇੱਧਰ ਸਤਿਗੁਰੂ ਨੂੰ ਸੰਗਤ ਨੇ ਕਿਹਾ ਵੀ ਮਹਾਰਾਜ ਵੀ ਦੀਵਾਨ ਦੀ ਸਮਾਪਤੀ ਹੋ ਗਈ ਅਤੇ ਪ੍ਰਸ਼ਾਦਾ ਛਕੀਏ, ਤੁਹਾਡੇ ਤੋਂ ਬਗੈਰ ਸੰਗਤ ਨੇ ਵੀ ਨਹੀਂ ਛਕਣਾ, ਪਹਿਲਾਂ ਤੁਸੀਂ ਛਕਦੇ ਹੋ। ਮਹਾਰਾਜ ਜੀ ਚੁੱਪ, ਕੋਈ ਜਵਾਬ ਨਹੀਂ। ਫਿਰ ਸੰਗਤ ਆਈ, ਕਿਸੇ ਨੇ ਕਿਹਾ ਨਹੀਂ, ਸਿੱਖ ਆਏ ਵੀ ਮਹਾਰਾਜ ਸ਼ਾਇਦ ਸਾਡਾ ਇਸ਼ਾਰਾ ਸਮਝ ਜਾਣ। ਕੁਝ ਸਮੇਂ ਬਾਅਦ ਮਹਾਰਾਜ ਆਪੇ ਹੀ ਉੱਠੇ, ਜਦੋਂ ਭਾਈ ਗੋਂਦੇ ਦੀ ਜਿਹੜੀ ਸੀ ਉਹ ਸੁਰਤ ਟੁੱਟੀ, ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਨੇਮ ਸੰਪੂਰਨ ਹੋਇਆ ਅਤੇ ਸਤਿਗੁਰੂ ਉੱਠ ਪਏ। ਉੱਠ ਕੇ ਜਦੋਂ ਲੰਗਰ ਵਾਲੇ ਪਾਸੇ ਤੁਰ ਪਏ ਅਤੇ ਗੁਰਸਿੱਖਾਂ ਨੇ ਕੋਲ ਬੈਠੇ, ਗੁਰਸਿੱਖਾਂ ਨੇ ਭਾਈ ਭਗਤ ਹੋਣੀ ਵੀ ਕੋਲ ਸੀ, ਕਹਿੰਦੇ ਮਹਾਰਾਜ ਵੀ ਅੱਜ ਕੀ ਹੋ ਗਿਆ, ਸਤਿਗੁਰੂ ਅੱਜ ਆਪ ਜੀ ਉੱਠੇ ਨਹੀਂ, ਸੰਗਤ ਇੱਦਾਂ ਕਈ ਚਲੇ ਗਏ, ਕਈਆਂ ਨੇ ਪ੍ਰਸ਼ਾਦਾ ਨਹੀਂ ਛਕਿਆ, ਜੇ ਤੁਸੀਂ ਆਪ ਛਕੋਗੇ। ਸਤਿਗੁਰੂ ਸਾਹਿਬ ਕਹਿਣ ਲੱਗੇ ਅੱਜ ਸਾਡਾ ਸਿੱਖ ਬੰਦਗੀ ਵਿੱਚ ਅਤੇ ਸ਼ਬਦ ਦੇ ਅਭਿਆਸ ਵਿੱਚ ਪਰਪੱਕ ਹੋ ਗਿਆ। ਮਹਾਰਾਜ ਜੀ ਕਿਵੇਂ ਗੱਲ ਸਮਝ ਨਹੀਂ ਲੱਗੀ, ਸਤਿਗੁਰੂ ਕਹਿਣ ਲੱਗੇ ਭਾਈ ਗੋਂਦੇ ਦੀ ਸ਼ਬਦ ਅਤੇ ਸੁਰਤ ਦੇ ਵਿੱਚ ਅਭਿਆਸ ਪੂਰਾ ਹੋ ਗਿਆ, ਅੱਜ ਭਾਈ ਗੋਂਦੇ ਨੇ ਸੁਰਤ ਰਾਹੀਂ ਸ਼ਬਦ ਦਾ ਅਭਿਆਸ ਕਰਦਿਆਂ ਕਰਦਿਆਂ ਸਾਡੇ ਚਰਨ ਪਕੜ ਲਏ, ਜੇ ਅਸੀਂ ਉੱਠ ਕੇ ਆਉਂਦੇ ਸੀ ਤਾਂ ਸਿੱਖ ਦੀ ਸਮਾਧੀ ਟੁੱਟਦੀ ਸੀ, ਅਸੀਂ ਤਾਂ ਨਹੀਂ ਉੱਠੇ, ਜੇ ਅਸੀਂ ਉੱਠਦੇ ਸੀ ਤਾਂ ਸਿੱਖ ਦੀ ਸਮਾਧੀ ਟੁੱਟਦੀ ਸੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਅਸੀਂ ਇਸ ਕਰਕੇ ਨਹੀਂ ਉੱਠੇ। ਜੀਵਨ ਦੇ ਵਿੱਚ ਇਹ ਹਾਲਾਤ ਕਈ ਗੁਰਮੁਖ ਅੱਜ ਵੀ ਐਸੇ ਸੁਰਤ ਅਤੇ ਸ਼ਬਦ ਦੇ ਅਭਿਆਸ ਵਾਲੇ ਹਨ। ਮਹਾਰਾਜ ਜੀ ਨੇ ਗੁਰਬਾਣੀ ਵਿੱਚ ਵੀ ਕਿਹਾ ਮਹਾਰਾਜ ਜੀ ਦੇ ਚਰਨ ਤਾਂ ਸੱਤ ਹੈ ਹੀ ਨਹੀਂ ਹੈ, ਪਰ ਮਹਾਰਾਜ ਕਹਿਣਗੇ ਉਹਨਾਂ ਨੂੰ ਪਰਸਣ ਵਾਲਾ ਵੀ ਸੱਤ, ਉਹਨਾਂ ਨੂੰ ਪਰਸਣ ਵਾਲਾ ਵੀ ਜਿਹੜਾ ਹੈ ਨਾ ਉਹ ਸੱਤ ਹੈ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ
ਇਹ ਨਿਰਣਾ ਸਾਡੇ ਸਨਮੁਖ ਕੀਤਾ, ਪੂਜਾ ਸੱਤ ਸੱਤ ਸੇਵਦਾਰ। ਮਹਾਰਾਜ ਜੀ ਕਹਿੰਦੇ ਉਹਦੀ ਪੂਜਾ ਸੱਤ ਤਾਂ ਹੈ ਹੀ ਹੈ, ਪਰ ਅਸਲ ਵਿੱਚ ਉਹਦੀ ਸੇਵਾ ਕਰਨ ਵਾਲਾ, ਉਹਦੀ ਪੂਜਾ ਕਰਨ ਵਾਲਾ ਵੀ ਮਹਾਰਾਜ ਕਹਿਣਗੇ ਸੱਤ ਹੈ, ਉਹਦੀ ਸੇਵਾ ਵਿੱਚ ਹਾਜ਼ਰ ਰਹਿਣ ਵਾਲਾ। ਗੁਰੂ ਨਾਨਕ ਸਾਹਿਬ ਦੀ ਸੇਵਾ ਕਰਨ ਵਾਲੇ ਸਨ ਭਾਈ ਲਹਿਣਾ, ਹੋ ਗਏ ਨਾ ਸਦੀਵੀ ਅਟਲ। ਮਹਾਰਾਜ ਜੀ ਨੇ ਕਿਹਾ ਗੁਰਬਾਣੀ ਵਿੱਚ, ਸਤਿਗੁਰ ਚਰਨ ਸਰਨ ਚੱਲ ਜਾਏ, ਸਿੱਖ ਤਾਂ ਚਰਨ ਸਰਨ ਜਗਤ ਚੱਲਿਆ ਵਈ। ਸਤਿਗੁਰ ਆਗਿਆ ਸਤ ਸਤ ਕਰ ਮਾਨੈ, ਸਿੱਖ ਆਗਿਆ ਤਾਹੇ ਸਕਲ ਸੰਸਾਰ ਹੈ ਹਿਤਾ ਵਈ। ਸਤਿਗੁਰ ਸੇਵਾ ਪਾਏ ਪ੍ਰਾਨ ਪੂਜਾ ਕਰੇ, ਸਿੱਖ ਸਰਵ ਨਿਧਾਨ ਅਗਰ ਭਾਗ ਲਿਵ ਲਾਵਈ। ਸਤਿਗੁਰ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਹੇ, ਤਾਂ ਕਿ ਸਿੱਖ ਸੁਨਤ ਪਰਮ ਪਦ ਪਾਵੇ। ਪਰਮ ਪਦਵੀ ਦੀ ਦਾਤ ਉਹਨਾਂ ਜੀਵਨ ਗੁਰਸਿੱਖਾਂ ਵਿੱਚ ਜਿਨ੍ਹਾਂ ਦਾ ਮਨ ਹੈ ਕਿ ਜੋ ਗੁਰੂ ਨੇ ਕਹਿ ਦਿੱਤਾ ਉਹ ਸੱਤ ਹੈ। ਗੁਰੂ ਦੀ ਚਰਨ ਸ਼ਰਨ ਵਿੱਚ ਭਾਵਨਾ ਨਾਲ ਜਾਣਗੇ, ਸਾਰੀ ਦੁਨੀਆ ਉਹਦੀ ਉਹਨਾਂ ਦੀ ਸ਼ਰਨ ਵਿੱਚ ਆ ਜਾਂਦੀ। ਬਾਬਾ ਬੁੱਢਾ ਸਾਹਿਬ ਕਿੱਡੀ ਵੱਡੀ ਗੁਰਸਿੱਖੀ ਦੀ ਉਹ ਮੁਜੱਸਮਾ ਸ਼ਖਸੀਅਤ ਸੀ ਵੀ ਸਤਿਗੁਰੂ ਸਾਹਿਬ ਜੀ ਦੇ ਦਰ 'ਤੇ ਮੱਥਾ ਟੇਕਣ ਆਉਂਦੇ ਸੀ ਸਤਿਗੁਰੂ, ਗੁਰੂ ਅਰਜਨ ਦੇਵ ਉੱਠ ਖਲਾਉਂਦੇ ਸੀ ਗੱਦੀ ਤੋਂ। ਮੈਂ ਨਾ ਕਿੱਡੀ ਕੁ ਵੱਡੀ ਗੁਰਸਿੱਖੀ ਦੀ ਉਹ ਦਾਤ ਬਾਬਾ ਬੁੱਢਾ ਸਾਹਿਬ ਦੇ ਵਿੱਚ ਹੋਵੇਗੀ। ਗੁਰੂ ਹਰਗੋਬਿੰਦ ਸਾਹਿਬ ਖੁਦ ਕਹਿ ਦਿੰਦੇ, ਬਾਬਾ ਜੀ ਹੁਣ ਤੁਸੀਂ ਨਾ ਆਇਆ ਕਰੋ, ਅਸੀਂ ਆਇਆ ਕਰਾਂਗੇ ਤੁਹਾਡੇ ਕੋਲ। ਔਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਪੂਜਾ ਸੱਤ, ਅਰਚਨਾ ਕਰਨੀ, ਪੂਜਾ ਕਰਨੀ, ਸੇਵਾ ਕਰਨੀ। ਮਹਾਰਾਜ ਕਹਿੰਦੇ ਕਿ ਸੱਤ ਹੈ ਪਰ ਸੱਤ ਸੇਵਦਾਰ, ਉਹਦੀ ਸੇਵਾ ਕਰਨ, ਸੇਵਾਦਾਰੀ ਕਰਨ ਵਾਲਾ ਵੀ ਸੱਤ ਹੈ। ਨਾਲ ਨਾਲ ਹੀ ਸਾਰੇ ਗੁਰਸਿੱਖ, ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਦਾ ਨਾਮ ਲਿਆ ਜਾਂਦਾ ਉੱਥੇ ਭਾਈ ਮੰਝ ਨੂੰ ਵੀ ਚੇਤੇ ਕੀਤਾ ਜਾਂਦਾ, ਭਾਈ ਬਹਿਲੋ ਨੂੰ ਵੀ ਚੇਤੇ ਕੀਤਾ ਜਾਂਦਾ। ਸਤਿਗੁਰੂ ਸਾਹਿਬ ਮਹਾਰਾਜ ਅੱਗੇ ਜ਼ਿਕਰ ਕਰਦੇ, ਦਰਸ਼ਨ ਸੱਤ ਸੱਤ ਪੇਖਨਹਾਰ। ਮਹਾਰਾਜ ਕਹਿਣ ਲੱਗੇ ਅਸਲ ਵਿੱਚ ਦਰਸ਼ਨ ਤਾਂ ਸੱਤ ਹੈ ਹੀ ਹੈ, ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਬ੍ਰਿਜ ਭਾਸ਼ਾ ਵਿੱਚ ਲਿਖਿਆ। ਉਹ ਕਹਿੰਦੇ ਦਰਸ਼ਨ ਇੰਨੇ ਕੁ ਕੀਮਤੀ ਹਨ, ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ ਔ ਧਿਆਨ ਮੈਂ ਨਾ ਧਿਆਨ ਰਹੇ ਹੋ, ਗਿਆਨ ਮੈਂ ਨਾ ਗਿਆਨ ਰਹੇ ਹੋ, ਮਤ ਮੈਂ ਨਾ ਮਤ ਹੈ। ਔਰ ਕਿੱਡੀ ਵੱਡੀ ਗੱਲ, ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਜਿੱਦਣ ਦੇ ਮੈਂ ਗੁਰੂ ਦੇ ਦਰਸ਼ਨ ਕਰ ਲਏ, ਜਿਹੜੀ ਮੇਰੀ ਮਤ ਪੁਰਾਣੀ ਸੀ ਉਹ ਮਤ ਹੀ ਨਹੀਂ ਰਹੀ, ਜਿਹੜੀ ਮੇਰੀ ਪੁਰਾਣੀ ਸੁੱਧ ਚੱਲੀ ਆ ਰਹੀ ਸੀ, ਜਿਹੜੀ ਯਾਦਾਸ਼ਤ ਪੁਰਾਣੀ ਸੀ, ਪੁਰਾਣੇ ਕਰਮ ਛਿਪੇ ਹੋਏ ਸੀ, ਉਹ ਰਹੇ ਨਹੀਂ। ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਜਿਹੜੀ ਪਹਿਲਾਂ ਸੁੱਧ ਸੀ ਜਾਣਕਾਰੀ ਉਹ ਨਹੀਂ ਹੁਣ ਰਹੀ, ਬੁੱਧ ਕੀ ਨਾ ਬੁੱਧ ਰਹੇ, ਜਿਹੜੀ ਮਲੀਨ ਬੁੱਧੀ ਸੀ ਉਹ ਵੀ ਖਤਮ ਹੋ ਗਈ, ਮਤ ਮੈਂ ਨਾ ਮਤ ਹੈ ਹੁਣ ਉਹ ਮਤ ਵੀ ਨਹੀਂ ਰਹੀ। ਕਿਉਂਕਿ ਸਤਿਗੁਰੂ ਕੇ ਜਿਸਨੋਂ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਫਿਰ ਕਹਿ ਲੈਂਗੇ ਸੁਰਤ ਮੈਂ ਨਾ ਸੁਰਤ ਰਹੇ ਹੋ, ਗਿਆਨ ਮੈਂ ਨਾ ਗਿਆਨ ਰਹੇ ਹੋ, ਮਤ ਮੈਂ ਨਾ ਮਤ ਰਹੇ ਹੋ, ਪਤ ਰਤ ਪਤ ਹੈ। ਕਹਿੰਦੇ ਉਹ ਗਿਆਨ ਜਿਹੜਾ ਬਾਹਰਲਾ ਸੀ ਉਹ ਨਹੀਂ ਰਿਹਾ, ਹੁਣ ਅੰਤਰੀਵ ਗਿਆਨ ਹੋ ਗਿਆ। ਦਰਸ਼ਨ ਸੱਤ ਸੱਤ ਪੇਖਣਹਾਰ, ਦੀਦਾਰ ਕਰਨ ਵਾਲਾ ਵੀ ਸੱਚ ਹੋ ਜਾਂਦਾ। ਸਤਿਗੁਰੂ ਜੀ ਨੇ ਕਿਹਾ ਜਾ ਕੇ ਦਰਸ ਪਾਪ ਕੋਟ ਉਤਾਰੇ, ਭੇਟਤ ਸੰਘੇ ਭਵ ਜਲ ਤਾਰੇ। ਦਰਸ਼ਨ ਕਰਨ ਵਾਲਾ ਵੀ ਨਾਮ ਸੱਤ ਸੱਤ ਧਿਆਵਨਹਾਰ। ਸਤਿਗੁਰੂ ਜੀ ਕਹਿੰਦੇ ਕਰਤੇ ਪੁਰਖ ਦਾ ਨਾਮ ਤੇ ਸੱਤ ਹੈ, ਪਰ ਮਹਾਰਾਜ ਕਹਿਣਗੇ ਉਹਨੂੰ ਧਿਆਉਣ ਵਾਲਾ ਵੀ ਸੱਤ ਹੋ ਜਾਂਦਾ ਹੈ। ਮਹਾਰਾਜ ਜੀ ਨੇ ਕਿਹਾ ਜੀਵਨ ਵਿੱਚ ਉਹ ਵਾਕੇ ਪ੍ਰਵਾਨ ਚੜ੍ਹ ਗਏ ਜਿਨ੍ਹਾਂ ਨੇ ਜਪਿਆ ਹੈ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵਾਕੇ ਜਿਨ੍ਹਾਂ ਨੇ ਜਪ ਲਿਆ, ਜਿਨ੍ਹਾਂ ਨੇ ਅਭਿਆਸ ਕੀਤਾ, ਭਾਈ ਗੁਰਦਾਸ ਸਾਹਿਬ ਵਰਗੇ ਅੱਜ ਵੀ ਟਿਕੇ ਹਨ ਸਾਡੀਆਂ ਸੁਰਤਾਂ ਦੇ ਵਿੱਚ। ਅੱਗੇ ਸਤਿਗੁਰੂ ਸਾਹਿਬ ਮਹਾਰਾਜ ਜੀ ਜ਼ਿਕਰ ਕਰਦੇ ਨਤਾਰ ਕਹਿਣ ਲੱਗੇ ਆਪ ਸੱਤ ਸੱਤ ਸਵਧਾਰੀ। ਮਹਾਰਾਜ ਕਹਿਣਗੇ ਆਪ ਤੇ ਸੱਤ ਹੈ ਨਾ ਅਕਾਲ ਪੁਰਖ, ਸੱਤ ਸਵਧਾਰੀ, ਉਹਨੇ ਸਾਰੀ ਸ੍ਰਿਸ਼ਟੀ ਜਿਹੜੀ ਸਾਤਵਿਕ ਸਰੂਪ ਵਿੱਚ ਧਾਰਨ ਕੀਤੀ, ਜਿਹਦਾ ਜ਼ਿਕਰ ਆਪਾਂ ਥੋੜ੍ਹੇ ਦਿਨ ਪਹਿਲਾਂ ਕੀਤਾ ਸੀ ਕਿ ਇਹੋ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਅੱਗੇ ਸਤਿਗੁਰੂ ਸਾਹਿਬ ਮਹਾਰਾਜ ਜੀ ਨਿਰਣਾ ਕਰਦੇ ਕਿ ਆਪੇ ਗੁਣ ਆਪੇ ਗੁਣਕਾਰੀ। ਕਰਤਾ ਪੁਰਖ ਆਪ ਹੀ ਗੁਣਾਂ ਦਾ ਸਰੂਪ ਹੈ, ਜਿਹਨੂੰ ਸਤਿਗੁਰੂ ਜੀ ਨੇ ਕਿਹਾ ਵੀ ਇੰਨੇ ਗੁਣ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨਨ ਸਾਕੁੰ ਤੂੰ ਠਾਕੁਰ ਊਚ ਭਗਵਾਨਾ। ਇੱਕ ਤਾਂ ਇਹ ਹੋ ਗਿਆ
ਸਤਿਗੁਰੂ ਜੀ ਕਹਿਣ ਲੱਗੇ ਤੁਹਾਡੇ ਜਿਹੜੇ ਗੁਣ ਨੇ, ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ। ਪਰ ਸਤਿਗੁਰੂ ਕਹਿੰਦੇ ਆਪੇ ਗੁਣ, ਗੁਣ ਵੀ ਆਪੇ ਹੈ, ਆਪੇ ਗੁਣਕਾਰੀ, ਗੁਣਾਂ ਨੂੰ ਕਰਨ ਵਾਲਾ ਵੀ ਆਪ ਹੀ ਹੈ, ਗੁਣਾਂ ਦੇ ਪੈਦਾ ਕਰਨ ਵਾਲਾ ਵੀ ਉਹ ਆਪ ਹੈ। ਔਰ ਕਿੱਡੀ ਵੱਡੀ ਸਮਰੱਥਾ ਕਰਤੇ ਪੁਰਖ ਨੇ ਇਨਸਾਨ ਦੀ ਝੋਲੀ ਦੇ ਵਿੱਚ ਪਾ ਦਿੱਤੀ ਕਿ ਅੱਜ ਸਮੁੱਚੀ ਸ੍ਰਿਸ਼ਟੀ ਮਨੁੱਖੀ ਦਿਮਾਗ ਦੇ ਆਧਾਰ ਦੇ ਉੱਪਰ ਕਿੰਨੀ ਕੁ ਜ਼ਿਆਦਾ ਮਨੁੱਖ ਦੇ ਨੇੜੇ ਹੋ ਗਈ। ਸਤਿਗੁਰੂ ਸਾਇੰਸ ਦੇ ਆਧਾਰ ਦੇ ਉੱਪਰ ਜਦੋਂ ਆਪਾਂ ਵੇਖੀਏ ਤਾਂ ਵਾਕਈ ਸਤਿਗੁਰੂ ਸਾਹਿਬ ਨੇ ਕਿਹਾ ਸੀ ਅਕਾਲ ਪੁਰਖ ਗੁਣ ਤਾਂ ਹੈ ਹੀ, ਪਰ ਉਹਨੇ ਆਪਣੇ ਗੁਣਕਾਰੀ ਭਾਵ ਜਿਹੜੇ ਗੁਣ ਨੇ ਉਹਨੇ ਆਪ ਕੀਤੇ, ਸੰਸਾਰ ਵਿੱਚ ਉਹ ਗੁਣਵੱਤਾ ਵੀ ਪੈਦਾ ਕਰ ਦਿੱਤੀ। ਅੱਗੇ ਫਿਰ ਸਤਿਗੁਰੂ ਜੀ ਕਹਿੰਦੇ ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸੱਤ ਸੱਤ ਪ੍ਰਭ ਭਗਤਾ। ਸਤਿਗੁਰੂ ਜੀ ਕਹਿੰਦੇ ਗੁਰੂ ਦਾ ਸ਼ਬਦ ਸੱਤ ਹੈ, ਪਰ ਉਸ ਸ਼ਬਦ ਨੂੰ ਬੋਲਣ ਵਾਲਾ, ਵਕਤਾ ਦਾ ਅਰਥ ਹੈ ਬੋਲਣ ਵਾਲਾ। ਮਹਾਰਾਜ ਜੀ ਨੇ ਕਿਹਾ ਸ਼ਬਦ ਸੱਤ ਸੱਤ ਪ੍ਰਭ ਭਗਤਾ, ਉਹਦੇ ਸ਼ਬਦ ਨੂੰ ਗਾਇਨ ਕਰਨ ਵਾਲਾ ਬੰਦਾ ਵੀ ਸੱਤ ਹੋ ਜਾਂਦਾ, ਸਦੀਵੀ ਰਹਿ ਜਾਂਦਾ। ਸਤਿਗੁਰੂ ਜੀ ਕਹਿੰਦੇ ਸੁਰਤ ਸੱਤ ਸੱਤ ਜਾਂ ਸੁਣਤਾ, ਜਿਹੜਾ ਸੁਣਨ ਵਾਲਾ ਹੈ ਉਹ ਵੀ ਸੱਤ ਹੈ। ਪਰ ਸਤਿਗੁਰੂ ਜੀ ਕਹਿਣਗੇ ਜਿਹੜਾ ਸੁਰਤ ਸੱਤ, ਸੁਰਤ ਦੇ ਵਿੱਚ ਕਰਤੇ ਪੁਰਖ ਦੀ ਸਦੀਵੀ ਹੋਂਦ, ਮਹਾਰਾਜ ਕਹਿਣਗੇ ਸਾਤਵਿਕਤਾ ਦਾ ਪ੍ਰਤੀਕ ਪੈਦਾ ਕਰਦੀ ਹੈ ਅੰਦਰ, ਵੀ ਉਹ ਸੱਚ ਹੈ। ਪਰ ਮਹਾਰਾਜ ਕਹਿਣਗੇ ਇਸ ਜੀਵਨ ਵਿੱਚ ਸੱਤ ਜਸ ਸੁਣਤਾ, ਸੱਤ ਹੈ ਉਹ ਵੀ ਬੰਦਾ ਜਿਹੜਾ ਕਰਤੇ ਪੁਰਖ ਦੀ ਉਸਤਤ ਸੁਣਦਾ ਹੈ। ਬੁੱਝਣ ਹਾਰ ਕੋ ਸੱਤ ਸਭ ਹੋਏ, ਜਿਹਨੇ ਜਾਣ ਲਿਆ ਮਹਾਰਾਜ ਕਹਿਣਗੇ ਉਹਦੇ ਵਾਸਤੇ ਤਾਂ ਸਾਰਾ ਕੁਝ ਹੀ ਸੱਤ ਹੈ। ਬੁੱਝਣ ਹਾਰ ਕੋ ਸੱਤ ਸਭ ਹੋਏ, ਮਹਾਰਾਜ ਕਹਿਣਗੇ ਜਿਹਨੇ ਜਾਣਕਾਰੀ ਵੇਖ ਲਈ ਨਾ ਉਹਦੇ ਵਾਸਤੇ ਤਾਂ ਸਾਰਾ ਕੁਝ ਹੀ ਸੱਤ ਹੈ, ਕੁਛ ਵੀ ਨਹੀਂ ਰਿਹਾ ਉਹਦੇ ਵਾਸਤੇ, ਹਰੇਕ ਥਾਂ ਕਰਤੇ ਪੁਰਖ ਦੀ। ਪਰ ਮਹਾਰਾਜ ਕਹਿਣ ਲੱਗੇ ਬੁੱਝਣ ਹਾਰ ਕੋ ਸੱਤ ਸਭ ਹੋਏ, ਨਾਨਕ ਸੱਤ ਸੱਤ ਸੱਤ ਪ੍ਰਭ ਸੋਏ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਇਸ ਜੀਵਨ ਵਿੱਚ ਇਹ ਨਿਰਣਾ ਹੈ, ਕਿਉਂ ਕਿਹਾ ਨਾਨਕ ਸੱਤ ਸੱਤ ਪ੍ਰਭ ਸੋਏ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਹੇ ਨਾਨਕ ਜੀ ਉਹ ਕਰਤਾ ਪੁਰਖ ਸੱਤ ਹੈ ਔਰ ਸੱਤ ਪ੍ਰਭ ਸੋਏ। ਸਤਿਗੁਰੂ ਸਾਹਿਬ ਕਹਿਣ ਲੱਗੇ ਇਸ ਜੀਵਨ ਵਿੱਚ ਇਸ ਸ੍ਰਿਸ਼ਟੀ ਦੇ ਵਿੱਚ ਵਰਤਣ ਵਾਲਾ ਕਰਤਾ ਪੁਰਖ ਆਪ ਸੱਤ, ਉਹਦੀ ਆਵਾਜ਼ ਸਦੀਵੀ ਸੱਤ। ਪਰ ਮਹਾਰਾਜ ਕਹਿਣ ਲੱਗੇ ਨਾਨਕ ਸੱਤ, ਹੇ ਨਾਨਕ ਜੀ ਜਿਹੜਾ ਉਪਦੇਸ਼ ਹੈ ਉਹ ਵੀ ਸੱਤ ਹੈ, ਸੱਤ ਪ੍ਰਭ ਸੋਏ। ਨਿਰੰਕਾਰ ਜਿਹੜਾ ਸਦੀਵੀ ਹੈ ਉਹ ਵੀ ਸੱਤ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਅੱਜ ਦਾ ਇਹ ਪਾਵਨ ਸ਼ਬਦ, ਕਿਉਂਕਿ ਕੇਵਲ ਪਦ ਅਰਥ ਕੀਤੇ ਹਨ, ਅੱਜ ਗਲੇ ਦਾ ਸਾਥ ਜਿਹੜਾ ਬਹੁਤਾ ਨਹੀਂ, ਇਸ ਕਰਕੇ ਕੋਸ਼ਿਸ਼ ਹੈ ਵੀ ਜਿੰਨਾ ਸਮਾਂ ਆਪ ਜੀ ਦੇ ਸਨਮੁੱਖ ਜਿਹੜੇ ਵਿਚਾਰ ਉਹ ਸੰਪੂਰਨਤਾ ਵਾਲੇ ਪਾਸੇ ਲਿਜਾਵਾਂ, ਕਿਉਂਕਿ ਅੱਜ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਜੋਤੀ ਜੋਤ ਦਿਵਸ ਵੀ ਹੈ। ਕੀ ਵਰਤ ਰਿਹਾ ਹੋਵੇਗਾ ਅੱਜ ਦੇ ਦਿਨ, ਸੁਰਤ ਚ ਲੈ ਕੇ ਚੱਲੀਏ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ। ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੋਂ ਜਦੋਂ ਸਰੋਵਰ ਦੀ ਪਕਿਆਈ ਕਰਾ ਲਈ ਨਾ, ਜਦੋਂ ਸਰੋਵਰ ਦੀ ਖੁਦਵਾਈ ਕਰਵਾ ਲਈ, ਉਦੋਂ ਸਰੋਵਰ ਪੱਕਾ ਨਹੀਂ ਸੀ ਹੋਇਆ ਦਰਬਾਰ ਸਾਹਿਬ ਦਾ, ਉਹ ਸਾਰੇ ਸਰੋਵਰ ਦੀ ਖੁਦਾਈ ਨੂੰ ਕੰਪਲੀਟ ਕਰਵਾ ਕੇ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕੁਝ ਸਮਾਂ ਜਦੋਂ ਹੁਣ ਮਸੰਦ ਪ੍ਰਥਾ ਸ਼ੁਰੂ ਕੀਤੀ, ਉਹ ਸਾਰੀਆਂ ਸੇਵਾਵਾਂ ਨਿਭਾਉਣ ਤੋਂ ਬਾਅਦ 30 ਰਾਗਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਗੁਰੂ ਰਾਮਦਾਸ ਸਾਹਿਬ ਜੀ ਨੇ ਉਚਾਰਨ ਕੀਤੀ। 30 ਰਾਗਾਂ ਵਿੱਚ 30 ਰਾਗਾਂ ਵਿੱਚ ਬਾਣੀ ਉਚਾਰਨ ਕਰਨ ਉਪਰੰਤ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਟਿਕ ਗਏ। ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਕਿਉਂਕਿ ਇੱਥੇ ਲਗਾਤਾਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ 23 ਸਾਲ ਸੇਵਾ ਕੀਤੀ ਸੀ, 23 ਸਾਲ ਥੋੜ੍ਹਾ ਸਮਾਂ ਨਹੀਂ ਹੈ, 23 ਸਾਲ ਲਗਾਤਾਰ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਕਰਨ ਉਪਰੰਤ ਗੁਰਤਾ ਗੱਦੀ ਦਾ ਤਖ਼ਤ ਮਿਲਿਆ ਸੀ ਅਤੇ ਫਿਰ ਆਖਿਆ ਸੀ ਕਿ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਉਹ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ 23 ਸਾਲ ਸੇਵਾ ਕਰਨ ਉਪਰੰਤ ਜਦੋਂ ਗੁਰਤਾ ਗੱਦੀ ਦੇ ਤਖ਼ਤ 'ਤੇ ਬਿਰਾਜਮਾਨ ਹੋਣ ਤੋਂ ਬਾਅਦ ਜਿੰਨੀਆਂ ਸੇਵਾਵਾਂ, ਕਿਉਂਕਿ ਅੰਮ੍ਰਿਤਸਰ ਦੀ ਨਗਰੀ
ਨੂੰ ਵਸਾਉਣ ਵਾਲੇ ਗੁਰੂ ਰਾਮਦਾਸ ਸਾਹਿਬ ਸ੍ਰੀ ਗੁਰੂ ਪਹਿਲਾਂ ਇਸ ਇਲਾਕੇ ਦਾ ਨਾਮ ਜਿਹੜਾ ਸੀ ਗੁਰੂ ਕਾ ਚੱਕ ਰੱਖਿਆ ਗਿਆ, ਫਿਰ ਚੱਕ ਰਾਮਦਾਸ ਰੱਖਿਆ ਗਿਆ, ਫਿਰ ਇਹਦਾ ਨਾਮ ਜਿਹੜਾ ਸੀ ਉਹ ਅੰਮ੍ਰਿਤਸਰ ਸਿਫਤੀ ਦਾ ਭਾਵ ਕਿ ਅੰਮ੍ਰਿਤਸਰ ਰੱਖ ਦਿੱਤਾ ਗਿਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਗੁਰਸਿੱਖ ਨੂੰ ਰਾਮਦਾਸਪੁਰ ਵੀ ਕਹਿੰਦੇ। ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਅੱਜ ਤੋਂ ਇੱਕ ਦਿਨ ਪਹਿਲਾਂ ਜਦੋਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੇ ਤਖ਼ਤ 'ਤੇ ਉੱਪਰ ਬਿਠਾਇਆ ਅਤੇ ਗੁਰਤਾ ਗੱਦੀ ਦੇ ਤਖ਼ਤ 'ਤੇ ਬਿਠਾਉਣ ਤੋਂ ਬਾਅਦ ਸਤਿਗੁਰੂ ਜੀ ਆਪ ਜਿਉਂਦੇ ਜੀ ਤਖ਼ਤ ਉੱਪਰ ਬਿਰਾਜਮਾਨ ਨਹੀਂ ਹੋਏ। ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਸਾਰੀ ਸੰਗਤ ਨੂੰ ਕਹਿ ਦਿੱਤਾ ਸੀ ਕਿ ਅਸੀਂ ਹੁਣ ਚਲੇ ਜਾਣਾ, ਬਹੁਤਾ ਸਮਾਂ ਨਹੀਂ। ਅੱਜ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਜਿੱਦਣ ਗੁਰਤਾ ਗੱਦੀ ਦੇ ਤਖ਼ਤ 'ਤੇ ਬੈਠੇ ਉੱਦਣ ਵੀ ਇਹ ਸ਼ਬਦ ਪੜ੍ਹਿਆ ਸੀ ਕਿ ਜਿੱਥੇ ਜੋ ਹਮ ਰੀਬਿਦ ਹੋਤੀ ਮੇਰੇ ਸਤਿਗੁਰਾ, ਸਾਬਿਤ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਅੱਜ ਅੰਮ੍ਰਿਤ ਵੇਲਾ ਸੀ। ਅੰਮ੍ਰਿਤ ਵੇਲੇ ਦੇ ਸਮੇਂ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੰਪੂਰਨ ਹੋਇਆ। ਬਾਬਾ ਬੁੱਢਾ ਸਾਹਿਬ ਕੋਲ ਸਨ। ਸ੍ਰੀ ਆਸਾ ਦੀ ਵਾਰ ਦਾ ਕੀਰਤਨ ਸੰਪੂਰਨ ਹੋਇਆ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਵਕਤ ਅਰਦਾਸ ਬੇਨਤੀ ਵਿੱਚ ਸ਼ਮੂਲੀਅਤ ਕੀਤੀ। ਅਰਦਾਸ ਬੇਨਤੀ ਹੋਈ ਅਤੇ ਸੰਗਤ ਨੂੰ ਸੰਬੋਧਨ ਹੋ ਕੇ ਕਿਹਾ ਕਿ ਹੁਣ ਮੱਥਾ ਪੰਚਮ ਗੁਰਦੇਵ ਦੇ ਚਰਨਾਂ ਵਿੱਚ ਟੇਕਣਾ ਹੈ। ਸਤ ਕਰਤਾਰ ਆਖਿਆ ਸਤਿਗੁਰੂ ਸਾਹਿਬ ਜੀ ਨੇ। ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੰਗਤ ਨੂੰ ਫਤਿਹ ਬੁਲਾ ਕੇ ਸਤ ਕਰਤਾਰ ਕਹਿ ਕੇ ਉਸ ਵਕਤ ਕਰਤੇ ਪੁਰਖ ਦੇ ਹੁਕਮ ਨੂੰ ਸੰਗਤ ਵਿੱਚ ਪ੍ਰਗਟ ਕਰਦਿਆਂ ਕਿਹਾ ਕਿ ਸੰਗਤ ਜੀ, ਜੋਤ ਸਦੀਵੀ, ਸ਼ਬਦ ਸਦੀਵੀ ਹੈ, ਸਰੀਰ ਸਦੀਵੀ ਨਹੀਂ ਹੈ। ਇਸ ਕਰਕੇ ਕਰਤੇ ਪੁਰਖ ਦਾ ਹੁਕਮ ਹੈ ਉਹ ਵਰਤੇਗਾ। ਆਪ ਜੀ ਨੇ ਇਕਾਗਰਤਾ ਸਹਿਤ ਟੇਕ ਕੇ ਇੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਹੁਕਮ ਮੰਨਣਾ ਹੈ। ਇਹ ਸ਼ਬਦ ਆਖੇ ਅੱਜ ਦੇ ਦਿਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਪਰ ਜੋਤੀ ਜੋਤ ਸਮਾ ਗਏ। ਉੱਥੇ ਫਿਰ ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤੇ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਦੀ ਜੋਤ ਜੋ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਵਿੱਚ ਟਿਕ ਗਈ, ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਅੱਜ ਦੇ ਦਿਨ ਤਕਰੀਬਨ 1581 ਈਸਵੀ ਨੂੰ ਕਰਤੇ ਪੁਰਖ ਦੇ ਚਰਨਾਂ ਦੇ ਵਿੱਚ ਸਦੀਵੀ ਲੀਨ ਹੋ ਗਏ। ਸਤਿਗੁਰੂ ਜੀ ਦਾ ਜੋਤੀ ਜੋਤ ਪੁਰਬ ਸੰਗਤਾਂ ਸ਼ਰਧਾ ਅਤੇ ਭਾਵਨਾ ਨਾਲ ਮਨਾ ਰਹੀਆਂ ਹਨ। ਸਤਿਗੁਰੂ ਕਿਰਪਾ ਕਰਨ ਇੰਨੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ ਕਰੋ ਕਿਰਪਾ, ਆਪ ਜੀ ਬਖਸ਼ੋ। ਅਸੀਂ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਬੂਜਨ ਹਾਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਰ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਆਪ ਸੰਗਤਾਂ ਨੂੰ 7:20 ਤੱਕ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਅੱਜ ਦੇ ਵਿਸ਼ੇਸ਼ ਦੀਵਾਨ ਚੌਥੇ ਪਾਤਸ਼ਾਹ ਸੋਢੇ ਸੁਲਤਾਨ ਪਿਤਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੋਤੀ ਜੋਤ ਪੁਰਬ ਦੇ ਸੰਬੰਧ ਵਿੱਚ ਸੱਜ ਰਹੇ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ, ਸਰਬਾ ਸੰਗਤਾਂ ਦੇ ਸਿਰ 'ਤੇ ਆਪਣਾ ਮਿਹਰਾਂ ਪ੍ਰਾਪਤ ਰੱਖਣ, ਦਰੋਂ ਕਰੁਣਾ ਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

ਪਰਮ ਸਨਮਾਨ ਯੋਗ ਸਤਿਗੁਰਾਂ ਦੇ ਸੱਚੀ ਨਿਵਾਜ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ ਕੀਰਤਨ ਕਥਾ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ, ਸਤਿਗੁਰੂ ਜੀ ਕਿਰਪਾ ਕਰਨ ਆਪ ਸਰਬ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜ ਕੇ ਰੱਖਣ, ਗੁਰੂ ਘਰ ਦੀਆਂ ਹਾਜ਼ਰੀਆਂ ਬਖਸ਼ਦੇ ਰਹਿਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਜੋਗੇ, ਬਖਸ਼ ਲੈਣਾ। ਆਓ ਹੁਣ ਸਾਰੀ ਸੰਗਤ ਰਲ ਕੇ ਆਨੰਦ ਸਾਹਿਬ ਜੀ ਦੀ ਬਾਣੀ ਦਾ ਜਾਪ ਕਰੀਏ ਜੀ।

ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ, ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਜਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਗ ਚਲਾਈ ਤੇ ਗਵਾਹੀ ਦੇਖ ਗਿਆ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੇ ਨੇ ਧਰਮੇ ਸੀ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਿਖਾਈਆਂ, ਚਰਖੀਆਂ 'ਤੇ ਚੜ੍ਹੇ, ਤਾਂ ਨਾਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾ ਸਵਾਸਾਂ ਸੰਘ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਤ ਗੁਰਦੁਆਰਿਆਂ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੈ, ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰਛਿਆ ਰਿਆਇਤ, ਦੇਖ ਤਿਕ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨੀਵਾਂ, ਮੱਤ ਉੱਚੀ, ਮੱਤ ਪਦ ਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥਰੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੇ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਤਾਂ ਨਿਉਟਿਆਂ ਦੇ ਓਟ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੋੜੜੀ ਬੇਨਤੀ ਹੈ। ਆਪ ਜੀ ਦੀ ਕਿਰਪਾ ਮਹਿਰਾਮ ਸਦਕਾ ਸੰਧਿਆ ਸਮੇਂ ਦੇ ਦੀਵਾਨ ਸਜੇ, ਸਜੇ ਦੀਵਾਨਾਂ ਦੇ ਵਿੱਚ ਸੋਹ ਦਾ ਰਹਿਰਾ ਸਾਹਿਬ ਜੀ ਦੇ ਬਾਣੀ ਦੇ ਪਾਠ, ਉਪਰੰਤ ਗੁਰਬਾਣੀ ਸ਼ਬਦ ਵਿਚਾਰ, ਆਰਤੀ ਕੀਰਤਨ ਅਤੇ ਛੇ ਪੌੜੇ ਨਾਲ ਸਦੇ ਬਾਣੀ ਜਾਪ ਹੋਏ ਜੀ। ਸਮੁੱਚੀ ਸੇਵਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਸੇਵਾਵਾਂ ਕਰਦਿਆਂ, ਜਾਣੇ ਅਣਜਾਣੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ, ਆਪ ਜੀ ਬਖਸ਼ਣਹਾਰ ਹੋ, ਬਖਸ਼ ਲੈਣਾ। ਅੱਗੇ ਤੋਂ ਸਮੱਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਅੱਜ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ, ਆਪ ਜੀ ਦਾ ਜੋਤੀ ਜੋਤ ਪੁਰਬ ਹੈ। ਬੇਅੰਤ ਸੰਗਤਾਂ ਵੱਲੋਂ ਦਾਤਾ ਜੀ ਉਹ ਆਪ ਜੀ ਜੋਤੀ ਜੋਤ ਪੁਰਬ ਨੂੰ ਸਮਰਪਿਤ ਹਾਜ਼ਰੀਆਂ ਭਰੀਆਂ ਗਈਆਂ, ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਭ ਦਾ ਚੱਲਿਆ ਕਦਮ ਕਦਮ ਲਿਖ ਚਲਾਉਣਾ। ਆਪ ਜੀ ਦੇ ਦਰ ਕਰਦੇ ਪ੍ਰੀਤਮਾਨ ਬੀਬੀ ਮਨਜਿੰਦਰ ਕੌਰ ਸੰਧੂ ਜੀ, ਜਿਨ੍ਹਾਂ ਵੱਲੋਂ ਕਿ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋ, ਦਾਤਾ ਜੀ ਆਪ ਦੇ ਚਰਨ ਪਰਸੇ ਹਨ। ਕਿਰਪਾ ਕਰਨੀ ਸੇਵਕਾਂ ਨੂੰ ਦਰੋਂ ਕਰੋ ਗੁਰਸਿੱਖੀ ਜੀਵਨ ਅਤੇ ਨਾਮ ਬਣੀ ਦਾਤਾ ਬਖਸ਼ਿਸ਼ ਕਰਕੇ ਆਪਣੇ ਚਰਨਾਂ ਕਮਲਾਂ ਜੋੜ ਕੇ ਰੱਖਣਾ। ਦਾਤਾ ਜੀ ਸਮੂਹ ਸੰਗਤਾਂ ਨੂੰ ਦਰੋਂ ਕਰੋ ਸਿੱਖੀ ਸਿੱਧਕ ਭਰੋਸਾ ਨਾਮ ਬਣੀ ਦਾਤਾ ਬਖਸ਼ਿਸ਼ ਕਰਨੀਆਂ ਜੀ। ਇਸ ਵੇਲੇ ਆਪ ਜੀ ਦੇ ਹਜ਼ੂਰ ਪੰਚਮ ਕੜਾ ਪ੍ਰਸ਼ਾਦੀ ਦੇਖ ਸੱਚ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਇਸ ਵੇਲੇ ਕਰੋ ਕਿਰਪਾ, ਇਲਾਹੀ ਹੁਕਮ ਨਾਲ ਬਖਸ਼ਿਸ਼ ਕਰਕੇ ਆਈ ਸੰਗਤ ਨੂੰ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੀ। ਸਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਆਪ ਜੀ ਦੇ ਨਾਮ ਜਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਪਹੀਆ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋ ਚ ਹੈ, ਰਾਜ ਕਰੇਗਾ ਖਾਲਸਾ, ਹੁਆਰ ਹੋਏ ਸਭ ਮਿਲੇਂਗੇ, ਹੁਆਰ ਹੋਏ ਸਭ ਮਿਲੇਂਗੇ। ਬੋਲੇ ਸੋ ਨਿਹਾਲ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਡੰਡਾਉਤ ਬੰਦਨ ਅਨਕ ਵਾਰ,

0: ਜੁਗ ਜੁਗ ਅਟਲ। ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਹਿਬ ਸਿੰਘ ਜੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਵਿਸ਼ੇਸ਼ ਦੀਵਾਨ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੋਤੀ ਜੋਤ ਪੁਰਬ ਦੇ ਸੰਬੰਧ ਵਿੱਚ ਸੱਜੇ ਨੇ। ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਪ੍ਰੇਰਣਾਦਾਇਕ ਹੈ। ਗੁਰ ਇਤਿਹਾਸ ਵਿੱਚ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਹਿਲਾ ਨਾਮ ਭਾਈ ਜੇਠਾ ਜੀ ਮਿਲਦਾ ਹੈ। ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਗੁਰਿਆਈ ਕਾਲ ਦੇ ਦੌਰਾਨ ਭਾਈ ਜੇਠਾ ਜੀ ਨੇ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਆਏ ਅਤੇ ਤਨ ਮਨ ਦੇ ਨਾਲ ਗੁਰੂ ਘਰ ਦੀ ਸੇਵਾ ਨਿਭਾਈ। ਉਹਨਾਂ ਦੇ ਸ਼ਾਂਤ ਚਿੱਤ ਸੁਭਾਅ ਅਤੇ ਸੇਵਾ ਭਾਵਨਾ ਨੂੰ ਵੇਖਦਿਆਂ ਹੋਇਆਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਉਹਨਾਂ ਨੂੰ ਗੁਰਿਆਈ ਦੀ ਬਖਸ਼ਿਸ਼ ਕੀਤੀ। ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਆਪਣੇ ਗੁਰਿਆਈ ਕਾਲ ਦੇ ਦੌਰਾਨ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਸ਼੍ਰੀ ਅੰਮ੍ਰਿਤਸਰ ਸਾਹਿਬ ਨਗਰ ਦੀ ਉਸਾਰੀ ਕਰਵਾ ਕੇ ਇਸ ਪਾਵਨ ਨਗਰ ਨੂੰ ਸਿੱਖੀ ਦਾ ਕੇਂਦਰ ਥਾਪਿਆ। ਇੱਥੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਸ਼੍ਰੀ ਅੰਮ੍ਰਿਤ ਸਰੋਵਰ ਦੀ ਖੁਦਵਾਈ ਕਰਵਾਈ ਅਤੇ ਨਗਰ ਵਿੱਚ ਵੱਖ ਵੱਖ ਤਰ੍ਹਾਂ ਦੇ 52 ਕਿੱਤਿਆਂ ਦੇ ਨਾਲ ਸੰਬੰਧਿਤ ਲੋਕਾਂ ਦਾ ਵਸੇਬਾ ਕਰਵਾਇਆ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਅੰਦਰ 30 ਰਾਗਾਂ ਦੇ ਵਿੱਚ ਸੁਸ਼ੋਭਿਤ ਆਪ ਜੀ ਦੀ ਪਾਵਨ ਬਾਣੀ ਆਤਮਿਕ, ਧਾਰਮਿਕ ਅਤੇ ਸਮਾਜਿਕ ਤੌਰ 'ਤੇ ਮਨੁੱਖਤਾ ਦਾ ਰਾਹ ਦਸੇਰਾ ਹੈ। ਸਿੱਖ ਧਰਮ ਦੀ ਅਗਵਾਈ ਕਰਦੇ ਹੋਏ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਹੁਤਾ ਸਮਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਤੀਤ ਕੀਤਾ ਅਤੇ ਫਿਰ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਿਆਈ ਦੀ ਬਖਸ਼ਿਸ਼ ਕਰਕੇ ਜੋਤੀ ਜੋਤ ਸਮਾ ਗਏ। ਐਸੇ ਦੀਨ ਦਿਆਲ ਸੱਚੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰਜਨ ਸਿਰਿਆਤ ਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਧਾਰਿਆ, ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ, ਜੋਤੀ ਜੋਤ ਰਲੀ ਸੰਪੂਰਨ ਧੀਆ ਰਾਮ ਦੇ ਮਹਾਂਵਾਕ ਅਨੁਸਾਰ ਅੱਜ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਆਸਟ੍ਰੇਲੀਅਨ ਸਿੱਖਿਆ ਸੈਸ਼ਨ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਮਨਾਇਆ ਗਿਆ। ਗੁਰੂ ਸਾਹਿਬ ਕਿਰਪਾ ਕਰਨ, ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। 17 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ। 18 ਤਰੀਕ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਵਿਆਹ ਪੁਰਬ ਹੈ। 24 ਸਤੰਬਰ ਨੂੰ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਗੁਰਗੱਦੀ ਦਿਵਸ, 26 ਸਤੰਬਰ ਨੂੰ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ। ਇਹ ਪਾਵਨ ਦਿਹਾੜੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਮਨਾਏ ਜਾਣਗੇ। ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, 28 ਸਤੰਬਰ ਤੋਂ ਲੈ ਕੇ 3 ਅਕਤੂਬਰ ਤੱਕ ਸਾਲਾਨਾ ਅਖੰਡ ਕੀਰਤਨੀ ਸਮਾਗਮ, ਜੋ ਕਿ ਹਰ ਸਾਲ ਦੀ ਤਰ੍ਹਾਂ ਗੁਰੂ ਘਰ ਵਿਖੇ ਹੋ ਰਹੇ ਨੇ ਸਮਾਗਮ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਸੇਵਾ ਹੋਵੇਗੀ ਜੀ। ਨਾਲ ਸੋਧਾ ਸਾਹਿਬ ਦੇ ਪਾਠ ਉਪਰੰਤ ਸਤਿਗੁਰੂ ਜੀ ਆਪਣੇ ਨਿਜਾਸ ਨਾਲ ਜਾਣਗੇ, ਫਿਰ ਆਪ ਜੀ ਨੇ ਗੁਰੂ ਘਰ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇਵਣਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਘਮਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣਿਆ ਸੀਸੜੀਆਂ ਜਿਉਂ ਹੋਵੈ ਸਾਹਿਬ ਸਿਉਂ ਮੇਲ। ਘਰ ਘਰ ਇਹੋ ਪਾਹੁਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾਸਾ ਮਹੱਲਾ ਪਹਿਲਾ।

ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਣ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਪੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਨ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ ਹਾਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕਉ ਹੋਏ ਜਾਤੇ ਤੇਰੈ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੀ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੀ ਘਰ ਸਾਧੂ ਅੰਜਲੀ ਪੁਨ ਵੱਡਾ ਹੀ ਘਰ ਡੰਡੌਤ ਪੁਨ ਵੱਡਾ ਹੀ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੀ ਜਿਉਂ ਜਿਉਂ ਚਲ ਹੈ ਚੁਬੈ ਦੁੱਖ ਪਾਵੈ ਹੈ ਜਮ ਕਾਲ ਸਹਿ ਸਿਰ ਡੰਡਾ ਹੀ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਾਵ ਖੰਡਾ ਹੀ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੀ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੀ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਜੀ ਧਿਆਈਏ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੈ ਧਾਏ ਸਭ ਥਾਈ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਰ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਹੇ ਨਿਮਾਣਿਆਂ ਦੇ ਮਨ ਨਿਤਾਣਿਆਂ ਦੇ ਤਾਨ ਨੇ ਉੱਟਿਆਂ ਦੀ ਉੱਠ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਸਤਿਗੁਰੂ ਜੀ ਆਪ ਜੀ ਉਹਨੇ ਅਪਾਰ ਕਿਰਪਾ ਬਖਸ਼ਿਸ਼ ਮੈਂ ਆਰਾਮਤ ਕੀਤੀ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ ਇਸ ਵੇਲੇ ਸੰਧਿਆ ਦੇ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਵਰੂਪਾਂ ਦੇ ਟਹਿਲ ਸੇਵਾ ਹੋਈ ਹੈ ਨਾਲ ਨਾਲ ਸ੍ਰੀ ਸੋਹਲਾ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਹਨ ਸਤਿਗੁਰੂ ਜੀ ਸਮੁੱਚੀ ਬਾਣੀ ਪੜ੍ਹਦਿਆਂ ਟਹਿਲ ਸੇਵਾ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ ਅਣਜਾਣ ਬੱਚੇ ਜਾਣ ਕੇ ਮੁਆਫ ਕਰਨਾ ਗਾਂ ਤੋਂ ਸਮਤ ਬਖਸ਼ਣੀ ਇਸ ਵੇਲੇ ਆਪ ਜੀ ਕੇ ਚਰਨਾ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਆਪ ਜੀ ਕਿਰਪਾ ਕਰੋ ਆਪਣੇ ਨਿੱਜੀ ਸਥਾਨਾਂ ਵੱਲ ਜਾਣ ਦੀ ਕਿਰਪਾਲਤਾ ਕਰੋ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕਰਨਾ ਅੱਖਰ ਵਾਧਾ ਘਾਟਾ ਪੁਲਚਕ ਮੁਆਫ ਕਰਨੀ ਸਰਬਾਧੇ ਕਾਰਜ ਰਾਸ ਕਰਨੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਜੀ ਸੱਚੀ ਨਾਈ ਸਲੋਕ ਮਹੱਲਾ ਤੀਜਾ ਸਭ ਤਨ ਸਭ ਰਤ ਹੈ ਬਿਨ ਤਨ ਨਾ ਹੋਏ ਜੋ ਸਹਿ ਰਤ ਆਪਣੇ ਤਿੰਨ ਤਨ ਲੋਭ ਰਤ ਹੋਏ ਪੈ ਪਈਏ ਤਨ ਕੀਨ ਹੋਏ ਲੋਭ ਰਤ ਵਿੱਚੋਂ ਜਾਏ ਜੋ ਬਸੰਤਰ ਤਾਤ ਸੁਧ ਹੋਵੇ ਤਿਉਂ ਹਰ ਕਾ ਭੋ ਦੁਰਮਤ ਮਹਿਲ ਗਵਾਏ ਨਾਨਕ ਤੇ ਜਨ ਸੋਹਣੇ ਜੋ ਰਤੇ ਹਰ ਰੰਗ ਲਾਏ ਮਹੱਲਾ ਤੀਜਾ ਰਾਮ ਕਲੀ ਰਾਮ ਮਨ ਵਸਿਆ ਤਾਂ ਬੰਨਿਆ ਸ਼ਿੰਗਾਰੋ ਗੁਰ ਕੇ ਸ਼ਬਦ ਕਮਲ ਪਗਾਸੀ ਵਿਕਸਿਆ ਤਾਂ ਸੌਂਪਿਆ ਭਗਤ ਭੰਡਾਰੋ ਪਰਮ ਗਿਆ ਤਾਂ ਜਾਗਿਆ ਚੂਕਾ ਅੰਗਿਆਨ ਅੰਧਾਰੋ ਤਿਸ ਤੋਂ ਰੂਪ ਅਤ ਅਗਲਾ ਜਿਸ ਹਰ ਨਾਮ ਪਿਆਰੋ ਸਦਾ ਰਵੇ ਪਿਰ ਆਪਣਾ ਸੋਭਾ ਵੰਤੀ ਨਾਰੋ ਮਨਮੁਖ ਸਿਖਰ ਨਾ ਜਾਣਨੀ ਜਾਸ ਜਨਮ ਸਭ ਹਾਰ ਬਿਨ ਹਰ ਭਗਤੀ ਸ਼ਿੰਗਾਰ ਕਰੇ ਨਤ ਜੰਮੇ ਹੋਏ ਖਵਾਰੋ ਸਹਿ ਸਾਰੇ ਵਿੱਚ ਸੋਭ ਨਾ ਪਾਇਨੀ ਅੱਗੇ ਜੇ ਕਰੇ ਸੋ ਜਾਣੇ ਕਰਤਾਰੋ ਨਾਨਕ ਸੱਚਾ ਏਕ ਹੈ ਦੋ ਵਿੱਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਾਰਨ ਜੇ ਆਪ ਕਰੇ ਕਰਾਏ ਕਰਤਾਰ ਮਹੱਲਾ ਤੀਜਾ ਬਿਨ ਸਤਿਗੁਰ ਸ਼ਾਂਤ ਨਾ ਆਵੇ ਦੂਜੀ ਨਾ ਹੀ ਜਾਏ ਜੇ ਬਹੁ ਤੇਰਾ ਲੋਚੀਏ ਬਿਨ ਕਰਮਾ ਪਾਇਆ ਨਾ ਜਾਏ ਅੰਤਰ ਲੋਭ ਵਿਕਾਰ ਹੈ ਦੂਜੇ ਪਾਏ ਖੁਆਏ ਤਿਨ ਜੰਮਣ ਮਲ ਨਾ ਚੂਕੀ ਹੋਮ ਜੋ ਦੁੱਖ ਪਾਏ ਜਿੰਨੀ ਸਤਿਗੁਰ ਸਿਉ ਚਿਤ ਲਾਇਆ ਸੋ ਖਾਲੀ ਕੋਈ ਨਾ ਹੈ ਤਿਨ ਜਮ ਕੀ ਤਲਬ ਨਾ ਹੋਵੀ ਨਾ ਉਹ ਦੁੱਖ ਸਹਾਏ ਨਾਨਕ ਗੁਰਮੁਖ ਉਭਰੇ ਸੱਚੇ ਸ਼ਬਦ ਸਮਾਹੇ ਪੌੜੀ ਆਪ ਅਲਤ ਸਦਾ ਰਹੇ ਹੋਰ ਧੰਦੇ ਪਾਵੇ ਨਿਚਕ ਹੋਰ ਧੰਦੇ ਸਭ ਤਾਵੇ ਆਪ ਨਿਚਲ ਚੱਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਧਿਆਈਏ ਗੁਰਮੁਖ ਸੁਖ ਪਾਵੇ ਨਿਜ ਕਰ ਵਾਸਾ ਪਾਈਏ ਸੱਚ ਸਿਫਤ ਸਮਾਵੇ ਸੱਚਾ ਗੈਰ ਗੰਭੀਰ ਹੈ ਗੁਰ ਸ਼ਬਦ ਬਜਾਈ ਵਾਹ ਵਾਹ ਸੱਚੇ ਪਾਤਸ਼ਾਹ ਤੇਰੀ ਸੱਚੀ ਨਾਈ ਸਲੋਕ ਮਹੱਲਾ ਤੀਜਾ ਸੱਚਾ ਨਾਮ ਤੈ ਤੂੰ ਸ਼ਬਦੋ ਵਰਤੇ ਸੱਚ ਨਾਨਕ ਹੁਕਮੇ ਜੇ ਬੁਝੇ ਸੋ ਫਲ ਪਾਵੇ ਸੱਚ

ਮਾਰ ਖੁਆਰ ਕੀ ਚੋ ਕੁੜਿਆਰ, ਇਹ ਕੂੜੇ ਕੀ ਮਲ ਕਿਉਂ ਉਤਰੇ, ਕੋਈ ਕੱਢੋ ਇਹੋ ਵਿਚਾਰ। ਸਤਿਗੁਰ ਮਿਲੇ ਤਾਂ ਨਾਮ ਦੜਾਏ, ਸਭ ਕੇ ਮੁਕ ਕਾਟ ਨਹਾਰ। ਨਾਮ ਜਪੇ ਨਾਮੋ ਗਾਦੇ, ਦਿਸ ਜਨ ਕੋ ਕਰੋ ਸਭ ਨਮਸਕਾਰ। ਮਲ ਕੂੜੇ ਨਾਮ ਉਤਾਰੀਅਨ, ਜਪ ਨਾਮ ਹੋਆ ਸੁਚਿਆਰ। ਜਨ ਨਾਨਕ ਦਿਸ ਕੇ ਇਹ ਚਲ ਹੈ, ਜੋ ਜੀਵੇ ਦੇਵ ਨਹਾਰ। ਪੌੜੀ ਤੁਧ ਜੇ ਵਡਦਾਤਾ ਨਾਹੇ, ਕਿਸ ਆਖ ਸੁਣਾਈਏ। ਗੁਰ ਪ੍ਰਸ਼ਾਦੀ ਪਾਏ ਜਿੱਤੋ ਹੋਮੇ ਜਾਈਏ, ਰਸ ਕਸ ਸਦਾ ਬਾਰਾ ਸੱਚੀ ਵਡਿਆਈਏ। ਜਿਸਨੂੰ ਬਖਸ਼ੇ ਤਿਸ ਦੇ ਆਪ ਲੈ ਮਿਲਾਈਏ। ਕਾਟ ਅੰਤਰ ਅੰਮ੍ਰਿਤ ਰੱਖਿਓਨ ਗੁਰ ਕਿਸੇ ਪਿਆਈਏ, ਬਾਬੋ ਸੱਚੇ ਪਾਤਸ਼ਾਹ ਤੇਰੀ ਸੱਚੀ ਨਾਈ। ਲੋਕ ਮਹੱਲਾ ਤੀਜਾ, ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਜਿਸ ਸਤਿਗੁਰ ਪਾਵੇ ਸੋ ਮਨ ਲੈਣ, ਸੇ ਕਰਮ ਕਰੇਣਾ। ਜਾਏ ਪੁੱਛੋ ਸਿਮਰਤ ਸਾਤ ਬਿਆਸ, ਸੁਖ ਨਾਰਦ ਬਚਨ ਸਭ ਸ੍ਰਿਸ਼ਟ ਕਰੇਨ। ਸੱਚੇ ਲਾਏ ਸੱਚ ਲੱਗੇ ਸਦਾ ਸੱਚ ਸਮਾਲੇਨ, ਨਾਨਕ ਆਏ ਸੇ ਪਰਵਾਨ, ਪੈ ਜਿਸ ਸਗਲੇ ਕੁੱਲ ਤਰੇਨ। ਮਹੱਲਾ ਤੀਜਾ

ਪੌੜੀ ਸਭ ਅਨਦਰੀ ਅੰਦਰ ਰੱਖਦਾ, ਜੇਤੀ ਸਿਸ਼ਟ ਸਭ ਕੀਤੀ, ਏਕ ਕੂੜ ਕੁਸਤ ਲਾਇਨ ਮਨਮੁਖ ਵਗੂਤੀ, ਗੁਰਮੁਖ

ਆਏ ਫਿਰ ਤਸਵੀ ਕਰੇ ਖੁਦਾਏ ਵੱਡੀ ਲੈ ਕੇ ਹੱਕ ਗਵਾਏ ਜੇ ਕੋ ਪੁੱਛੇ ਤਾਂ ਪੜ ਸੁਣਾਏ ਤੁਰਕ ਮੰਤ ਕਨ ਹਿਰਦੇ ਸਮਾਹੇ ਲੋਕ ਮਹਾਵੇ ਚੜੀ ਖਾਹੇ ਚੌਕਾ ਦੇ ਕੇ ਸੁੱਚਾ ਹੋਏ।

ਸੂਤ ਜਨੇਊ ਪੜ ਗਲ ਪਾਵੇ, ਸੂਤ ਪਾਏ ਕਰੇ ਬੁਰਿਆਈ, ਨਾਤਾ ਤੋਤਾ ਥਾਏ ਨਾ ਪਾਈ।

ਪੜ੍ਹ। ਹਰ ਕਾ ਮੰਦਰ ਸਰੀਰ ਅਤਿ ਸੋਹਣਾ ਹਰ ਹਰ ਨਾਮਦੜ। ਮਨਕ ਆਪ ਕੁਆਨਿਓ ਮਾਇਆ ਮੋਹ ਨਿਤ ਕੜ। ਸਭਨਾ ਸਾਹਿਬ ਏਕੈ ਪੂਰੇ ਭਾਗ ਪਾਇਆ ਜਾਈ। ਵਾਹਵਾ ਸੱਚੇ ਪਾਤਸ਼ਾਹ ਤੇਰੀ ਸੱਚੀ ਨਾਈ। ਸਲੋਕ ਮਹਲਾ ਪਹਿਲਾ। ਨਾ ਸਤ ਦੁਖੀਆ ਨਾ ਸਤ ਸੁਖੀਆ, ਨਾ ਸਤ ਪਾਣੀ ਸੰਤ ਫਰਾਹੇ, ਨਾ ਸਤ ਮੁੰਡ ਮੁੰਡਾਈ ਕੇਸੀ, ਨਾ ਸਤ ਪੜਿਆ ਦੇਸ਼ ਭਰੇ, ਨਾ ਸਤ ਰੁੱਖੀ ਬਿਰਖੀ ਪੱਥਰ ਆਪਸ ਤਹਾਵੇ ਦੁੱਖ ਸਹੇ, ਨਾ ਸਤ ਹਸਤੀ ਬੰਦੇ ਸੰਗਲ, ਨਾ ਸਤ ਗਾਈ ਕਾਉ ਚਰੇ।

ਜਿਸ ਘਟ ਭੀਤਰ ਸ਼ਬਦ ਰਹੇ ਸਭ ਘਟ ਮੇਰੇ ਹੋ ਸਭਨਾ ਅੰਦਰ ਜਿਸ ਕੁਦਾਈ ਖੁਆਈ ਤਿਸ ਕੌਣ ਕਹੇ।

ਕਰੇ ਜਪ ਤਪ ਛੰਜ ਪੇਖਿਆ ਕਰੇ ਪੁੰਨ ਪਾ ਦਾਨ ਨਾ ਕਰੇ ਸਰੀਰ ਸੋ ਗ੍ਰਹਿ ਗੰਗਾ ਕਾ ਨੀਰਾ।

ਸੁਣੀਏ ਸਿੱਖ ਸਹੀ ਲੇਖਾ ਰਾਗ ਨਮ ਗੇ ਸਿਆ ਬੈਠਾ ਕੱਢ ਵਹੀ ਤਲਬਾ ਪੋਸਨ ਆ ਕੀਆ ਬਾਕੀ ਜਿੰਨਾ ਰਹੀ ਅੱਜ ਰਾਇਲ ਫਰਿਸ਼ਤਾ ਹੋਸ਼ੀ ਆਏ ਤਈ ਆਵਣ।

ਗੁਰ ਪ੍ਰਸ਼ਾਦੀ ਸਲਾਹੀਏ ਹਰ ਭਗਤੀ ਰਾਪੇ, ਸਭ ਮਨ ਹਰਿਆ ਹੋਇਆ ਹੰਕਾਰ ਗਿਆਪੇ, ਸਭ ਕਿਸ ਹਰ ਕਾ ਖੇਲ ਹੈ ਗੁਰ ਕਿਸੇ ਬੁਝਾਈ, ਵਾਹ ਵਾਹ ਸੱਚੇ ਪਾਤਸ਼ਾਹ ਤੇਰੀ ਸੱਚੀ ਨਾਈ। ਸਲੋਕ ਮਹੱਲਾ ਪਹਿਲਾ। ਸੈਂਸਰ ਦਾਨ ਦੇ ਇੰਦਰ ਰੁਆਇਆ, ਪਰਸ਼ੁਰਾਮ ਰੋਵੇ ਕਰ ਆਇਆ, ਅਜੇ ਸੁਰੋਵੇ ਭੀਖਿਆ ਖਾਏ, ਐਸੀ ਦਰਗਹਿ ਮਿਲੇ ਸਜਾਏ, ਰੋਵੇ ਰਾਮ ਨਿਕਾਲਾ ਪਈਆ, ਸੀਤਾ ਲਖਮਣ ਵਿਛੜ ਗਿਆ, ਰੋਵੇ ਦੈਸ ਲੰਕ ਗਵਾਏ, ਜਿੰਨੀ ਸੀਤਾ ਆਦਿ ਡੌਰੂ ਨਵਾਏ।

ਕੋਏ ਜਿੱਥੇ ਤੋ ਵਸਦਾ ਜਾਪੀ ਆਪੇ ਵਰਤੋ ਜਾਣੋ ਨਾਨਕ ਗਾਹਕ ਕੋ ਅੱਖੇ ਸਕੇ ਤਾਂ

ਪੌੜੀ ਸੇ ਜਨ ਸਾਚੇ ਸਦਾ ਸਦਾ ਜਿਨੀ ਹਰਸ ਪੀਤਾ ਗੁਰਮੁਖ ਸੱਚਾ ਮਨ ਵਸੇ ਸੱਚ ਸੌਦਾ ਕੀਤਾ ਸਭ ਕੁਛ ਕਰ ਹੀ ਬਾਏ ਹੈ ਵਡਭਾਗੀ ਲੀਤਾ ਅੰਤ

ਇਹ ਪਾਵਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਰਾਮਕਲੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਇਸ ਸ਼ਬਦ ਵਿੱਚ ਦੋ ਰਹਾਉ ਦੀਆਂ ਪੰਕਤੀਆਂ ਹਨ। ਪਹਿਲੀ ਪੰਕਤੀ ਹੈ, ਕਿਨ ਬਿਧ ਸਾਗਰ ਤਰੀਐ ਜੀਵਤਿਆਂ ਨਹਿ ਮਰੀਐ। ਗੁਰੂ ਸਾਹਿਬਾਂ ਨੇ ਸਵਾਲ ਕੀਤਾ ਹੈ ਕਿ ਸੰਸਾਰ ਸਮੁੰਦਰ ਤੋਂ ਕਿਹਨਾਂ ਤਰੀਕਿਆਂ ਨਾਲ ਪਾਰ ਲੰਘੀਏ, ਕਿਉਂਕਿ ਜਿਉਂਦਿਆਂ ਪ੍ਰਾਣੀ ਆਪਣਾ ਆਪ ਮਾਰ ਨਹੀਂ ਸਕਦਾ, ਜਿਉਂਦਾ ਜੀਵ ਹਰ ਤਰ੍ਹਾਂ ਦੀ ਆਸ ਉਮੀਦ ਰੱਖਦਾ ਹੈ ਅਤੇ ਇਹਨਾਂ ਆਸਾਂ ਉਮੀਦਾਂ ਦੇ ਫਿਕਰ ਵਿੱਚ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਦੂਸਰੀ ਪੰਕਤੀ ਵਿੱਚ ਗੁਰੂ ਸਾਹਿਬ ਜੀਵ ਨੂੰ ਆਸਾਂ ਵਿੱਚ ਰਹਿੰਦਿਆਂ ਹੋਇਆਂ ਹੀ ਆਸਾਂ ਤੋਂ ਨਿਰਲੇਪ ਰਹਿ ਕੇ ਪ੍ਰਭੂ ਭਗਤੀ ਦੀ ਪ੍ਰੇਰਣਾ ਦਿੰਦੇ ਹਨ। ਇਹੋ ਤਰੀਕਾ ਹੈ ਜਿਸ ਨਾਲ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਇਆ ਜਾ ਸਕਦਾ ਹੈ। ਇਨ ਬਿਧ ਸਾਗਰ ਤਰੀਐ ਜੀਵਤਿਆਂ ਇਉਂ ਮਰੀਐ। ਸ਼ਬਦ ਦੇ ਸੰਖੇਪ ਅਰਥ ਇਸ ਤਰ੍ਹਾਂ ਹਨ, ਹੇ ਵਾਹਿਗੁਰੂ, ਉਹ ਕਿਹੜਾ ਘਰ ਹੈ ਜਿੱਥੇ ਤੂੰ ਵੱਸ ਰਿਹਾ ਹੈ? ਮੈਂ ਉਸ ਦੀ ਭਾਲ ਵਿੱਚ ਹਾਂ, ਮੈਨੂੰ ਕੋਈ ਦੱਸ ਪਾ ਦੇਵੇ ਕਿ ਤੇਰਾ ਉਹ ਘਰ, ਉਹ ਦਰ ਕਿੱਥੇ ਹੈ? ਹੇ ਪ੍ਰਭੂ, ਤੇਰਾ ਕਿਸੇ ਅੰਤ ਨਹੀਂ ਪਾਇਆ, ਤੇਰੇ ਜਿਹਾ ਕੋਈ ਹੋਰ ਨਹੀਂ ਹੈ, ਤੂੰ ਹਰ ਹਿਰਦੇ ਵਿੱਚ ਵੱਸਦਾ ਹੈ, ਤੂੰ ਸਭ ਕੁਝ ਜਾਣਦਾ ਹੈ ਅਤੇ ਆਪ ਹੀ ਸਭ ਕੁਝ ਕਰ ਰਿਹਾ ਹੈ। ਸਰਬ ਵਿਆਪਕ ਪ੍ਰਭੂ ਸਹਿਜ ਦੇ ਆਸਣ 'ਤੇ ਬਿਰਾਜਮਾਨ ਹੈ, ਜਿਸ ਦੇ ਬਾਹਰ ਦੁੱਖ ਦਰਵਾਜ਼ਾ ਹੈ, ਕ੍ਰੋਧ ਰਾਖਾ ਅਤੇ ਆਸਾ ਅਤੇ ਸਹਿਮ ਦੋ ਤਖਤੇ ਲੱਗੇ ਹੋਏ ਹਨ। ਮਾਇਆ ਦੀ ਖਿੱਚ ਉਸ ਦੇ ਦੁਆਲੇ ਮਾਨੋ ਖਾਈ ਹੈ, ਉਸ ਵਿੱਚ ਵਿਕਾਰਾਂ ਦਾ ਪਾਣੀ ਹੈ ਅਤੇ ਪਾਣੀ ਵਿੱਚ ਮਨੁੱਖ ਦਾ ਹਿਰਦਾ ਘਰ ਘਿਰਿਆ ਹੋਇਆ ਹੈ। ਜਦ ਤੱਕ ਆਸਾਂ ਹਨ ਤਦ ਤੱਕ ਸਹਿਮ ਅਤੇ ਫਿਕਰ ਹਨ, ਕਿਸੇ ਤਰ੍ਹਾਂ ਵੀ ਜੀਵ ਸਿਮਰਨ ਨਹੀਂ ਕਰ ਸਕਦਾ। ਪਰ ਹੇ ਨਾਨਕ, ਜਦੋਂ ਮਨੁੱਖ ਆਸਾਂ ਵਿੱਚ ਰਹਿੰਦਿਆਂ ਹੋਇਆਂ ਆਸਾਂ ਤੋਂ ਨਿਰਲੇਪ ਹੋ ਜਾਂਦਾ ਹੈ ਤਾਂ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ। ਇਨ ਬਿਧ ਸਾਗਰ ਤਰੀਐ ਜੀਵਤਿਆਂ ਇਉਂ ਮਰੀਐ।

ਫਤਿਹ ਸਵਈਏ ਮਹੱਲੇ ਪੰਜਵੇਂ ਕੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਉ।

ਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬਯਣ ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜੁਨ ਪਿਖੋ ਨਯਣ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬਯਣ ਮੂਰਤ ਪੰਚ ਪਰਮਾਣ ਪੁਰਖ

ਅੰਤ ਨ ਪਾਵਤ ਦੇਵ ਸਵੇ ਮਨ ਇੰਦਰ ਮਾਨ ਸਿਵ ਜੋਗ ਕਰੀ ਫੁੱਲ ਫੁੱਲ ਵੇਦ ਬਰੰਚ ਵਿਚਾਰਿਓ ਹਰ ਜਾਪਣਾ ਛੱਡੋ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗਤਾਰਨ ਕੋ ਗੁਰੂ ਜੋਤ ਅਰਜਨ ਮਾਹੇ ਤਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸਿਸ਼ਟ

ਕਲ ਗਉ ਸਮੁੰਦਰ ਮੈਂ ਬੂਡਤ ਥੇ ਕਬੂ ਮਿਟ ਹੈ ਨਹੀਂ ਦੇ ਪਛਤਾਇਓ ਤਤ।

ਨਿਸ ਸਹਿਜ ਸੁਭਾਇ ਦਰਸ਼ਨ ਪਰਸੇ ਆਏ ਗੁਰੂ ਕੈ ਜਨਮ ਮਰਨ ਹੋਵੇ ਸਿਫਤ ਖਸਮ ਦੀ ਨੂਰ ਅਰਸਾਂ ਕੁਰਸਾਂ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰਸਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਆਪੇ ਸਾਰ ਕਰੇ ਨਾਨਕ ਨਾਮ ਧਿਆਇਨ ਤਿੰਨ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਹੋਏ ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਇਹ ਮਨ ਹਰ ਜੀ ਧਿਆਏ ਤੋਂ ਇੱਕ ਮਨ ਇੱਕ ਚਿੱਤ ਭਾਏ, ਹਰ ਕੀਆ ਸਦਾ ਸਦਾ ਵਡਿਆਈਆ, ਦੇ ਨਾ ਪਛੋਤਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਉਪਦੇਸ਼ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਉਪਦੇਸ਼ ਸੋਰਠ ਕੀ ਵਾਰ ਦੇ ਸਿਰਲੇਖ ਅਧੀਨ ਦਰਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦੋ ਸਲੋਕ ਅਤੇ ਪੌੜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 653 ਪਰ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ,

ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ

0: ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ,
1: ਕਰਮੀ ਆਵੇ ਕਪਰਾ ਨਦਰੀ ਮੁਕਤ ਵਾਰ,
0: ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ,
1: ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ,
0: ਜਿਨਸੇ ਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ,
1: ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁੱਖ ਹਰ ਸੁਖ ਲੈ ਜਾਏ,
0: ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ,
1: ਗੁਰ ਈਸਰ ਗੁਰ ਗੋਰਖ ਪਰਮਾ ਗੁਰ ਪਾਰਵਤੀ ਮਾਈ,
0: ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ,
1: ਗੁਰਾਇਕ ਦੇ ਬੁਝਾਈ ਸਭਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ,
0: ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ,
1: ਜੇ ਤੀ ਸਿਰ ਤੂੰ ਪਾਈ ਵੇਖਾ ਵਿਣ ਕਰਮਾ ਕੇ ਮਿਲ ਲਈ,
0: ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ।

0: ਚੰਗਾ ਨਾ ਰਖਾਏ ਕੈ ਜਸ ਕੀਰਤ ਜਗਲੇ
1: ਜੇ ਤਿਸ ਨਦਰ ਨਾ ਆਵੇ ਤਾਂ ਬਾਹਰ ਕਾ ਪੁੱਛੇ ਕੇ
0: ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ
1: ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁੰਦੇ
0: ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ।

ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁਖ ਸਲਾਹਣ ਮੰਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਪੜ ਪੜ ਪਾਵੇ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਸੁਣਿਆ ਸਰਾਂ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰ ਐਸਾ ਧਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ

0: ਇਹੋ ਲੇਖਾ ਲਿਖ ਜਾਣੈ ਕੋਇ, ਲੇਖਾ ਲਿਖਿਆ ਕੇਤਾ ਹੋਇ।
1: ਕੇਤਾ ਤਾਂ ਸਾਲੇ ਰੂਪ ਕੇਤੀ ਦਾ ਜਾਣੈ ਕਰਮਭੂਤ।
0: ਕੀਤਾ ਪਸਾਉ ਏਕੋ ਕਵਾਉ, ਤਿਸ ਤੇ ਹੋਇ ਲਖ ਦਰੀਆਉ।
1: ਕੁਦਰਤ ਕਮ ਕਾ ਵਿਚਾਰ, ਵਾਰੇ ਮਨ ਜਾਵੈ ਏਕ ਵਾਰ।
0: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਅਸੰਖ ਜਪ ਅਸੰਖ ਪਾਉ, ਅਸੰਖ ਪੂਜਾ ਅਸੰਖ ਤਪ ਤਾਉ।
0: ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ।

0: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਅਸੰਖ ਮੂਰਖ ਅੰਧ ਗੋਰ, ਸੰਖ ਚੋਰ ਹਰਮ ਗੋਰ।
0: ਅਸੰਖ ਅਮਰ ਕਰ ਜਾਹੈ ਜੋਰ, ਅਸੰਖ ਗਾਲ ਵੱਡ ਹੱਤਿਆ ਕਮਾਹੈ। ਅਸੰਖ ਪਾਪੀ ਪਾਪ ਕਰ ਜਾਹੈ, ਅਸੰਖ ਨਿੰਦਕ ਸਿਰ ਕਰੈ ਭਾਰ, ਨਾਨਕ ਨੀਚ ਕਹੈ ਵਿਚਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ।
1: ਅਖਰੀ
0: ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾ।

ਉਤਪਾ ਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਕਮਣ ਸੁਵੇਲਾ ਵਖਤ ਕਮਣ ਕਮਣ

ਰਹਿ ਕਹਿਨ ਕਤੇ ਬਾਸਲੂ ਇਕ ਧਾਤ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀਐ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋਣਾ ਵਿਸਰੈ ਅੰਤ ਨਾ ਵੇਖਣ ਸੁਣਨ ਨਾ ਅੰਤ।

0: ਜੇ ਕੋ ਖਾਏ ਕਿ ਆਖਣ ਪਾਏ, ਉਹ ਜਾਣੇ ਜੇ ਤਿਆ ਮੋਹ ਖਾਏ।
1: ਆਪੇ ਜਾਣੇ ਆਪੇ ਦੇ ਆਪੇ ਸਿਵੇ ਕੀ ਕੇ,
0: ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ।
1: ਅਮੁਲ ਗੁਣ ਅਮੁਲ ਵਾਪਾਰ ਅਮੁਲ ਵਾਪਾਰੀ ਅਮੁਲ ਨਾਲ,
0: ਅਮੁਲ ਆਵੇ ਅਮੁਲ ਲੈ ਜਾਹੇ, ਅਮੁਲ ਭਾਏ ਅਮੁਲਾ ਸਮਾ ਹੈ।
1: ਅਮੁਲ ਧਰਮ ਦੀਵਾਨ ਅਮੁਲ ਤੁਲ ਅਮੁਲ ਭਵਾਨ,
0: ਅਮੁਲ ਬਖਸ਼ੀਸ ਅਮੁਲ ਨਿਸ਼ਾਨ, ਅਮੁਲ ਕਰਮਾ ਅਮੁਲ ਫੁਰਮਾਨ।
1: ਅਮੁਲ ਅਮੁਲ ਆਖਿਆ ਨਾ ਜਾਏ ਆਖਾ ਕਰ ਲਾਏ,
0: ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰਹਿ ਵਖਿਆਰ, ਆਖੇ ਈਸ਼ਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਹੇ, ਜੇਵੜ ਪਾਵੇ ਤੇਵੜ ਹੋਏ, ਨਾਨਕ ਜਾਣੇ ਸਾਚਾ ਸੋਏ।
1: ਜੇ ਕੋ ਆਖੇ ਬੋਲੇਗਾ ਤਲ ਕੇ ਸਿਰਗਾਵਾ ਗਾਵਾ,
0: ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ। ਕੀਤੇ ਰਾਗ ਭਰੀ ਸਿਓ ਕਹੀਐਨ, ਕੀਤੇ ਗਾਵਣ ਹਾਰੇ, ਗਾਵੇ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ, ਗਾਵੇ ਇੰਦ ਉਦਾਸਨ ਬੈਠੇ ਦੇਵਤਿਆਂ ਦਰ ਨਾਲੇ, ਗਾਵਨ ਜਤਿ ਸਤਿ ਸੰਤੋਖੀ, ਗਾਵੇ ਵੀਰ ਕਰਾਰੇ, ਗਾਵੇ ਮੋਹਣੀਆਂ ਮਨ ਮੋਹਨ ਸੁਰਗ।

ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੈ ਬਿਭੂਤ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜੈ ਨਾਦ। ਸੰਜੋਗ ਵਿਜੋਗ ਦੁਇ ਕਾਰ ਚਲਾਵਹਿ ਲਿਖੈ ਆਵਹਿ ਭਾਗ। ਏਕਾ ਮਾਈ ਜੁਗਤ ਵੇ ਆਈ ਤਿਨ ਚੇਲੇ ਪ੍ਰਵਾਨ। ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ। ਆਦੇਸ਼ ਤਿਸੈ ਆਦੇਸ਼ ਆਦ ਅਨਿਰ ਅਨਾਦ ਨਾਹਤ ਜੁਗ ਜੁਗ ਏਕੋ ਵੇਸ। ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸੱਚ।

0: ਜੀਸ
1: ਏਤਰਾ ਹੈ ਪਤ ਪਵੜੀਆਂ ਚੜੀਐ ਹੋਏ ਕੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਜੋਰ ਨਾ ਜੀਵਨ ਮਰਨ ਨਹਿ ਜੋਰ ਜੋ ਨਾ ਰਾਜ ਮਾਲ ਮਨ ਸੋਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਤਿੱਥੈ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤ ਨਾ ਅੰਤ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀਐ ਬਹੁਤ ਅਨੂਪ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿਧਾਂ ਕੀ ਸੁਧ ਤਿੱਥੈ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਨਾ ਉਹ ਮਰੈ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੈ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ

0: ਕੇ ਮਨ ਵਸਿਆ ਵਾਜ ਸ਼ਬਦ ਕਨੇਰੇ
1: ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ
0: ਸਾਚਾ ਨਾਮ ਮੇਰਾ ਆਧਾਰੋ
1: ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ
0: ਕਰ

0: ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ,
1: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
0: ਸਹਿਸਾ ਨਾ
1: ਜਾਏ ਸਹਿਸਾ ਕਿਤੇ ਸੰਜਮ ਰਹੇ।

0: ਤਮ ਸੋ ਸੁਣੇ ਨਾਹੀ ਫਿਰੇ ਜੋ ਬੇਤਾਲਿਆ।
1: ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ।
0: ਜੀਓ ਨਿਰਮਲ ਬਾਰੋ ਨਿਰਮਲ ਬਾਰੋ ਤ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ।

0: ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ, ਜਨਮ ਰਤਨ ਜਿਨੀ ਖਟਿਆ ਬੱਲੇ ਸੇਵਣ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ। ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ।
1: ਕਹੇ
2: ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ।
1: ਸਤਿਗੁਰੂ
2: ਬਿਨਾ ਹੋਰ ਕੱਚੀ ਹੈ ਬਾਣੀ,
1: ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ,
2: ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ,
1: ਸਬਦ
2: ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ,
1: ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ,
2: ਕਹੇ ਨਾਨਕ ਸਬਦ ਤਨ ਹੈ ਹੀਰਾ ਜਿਤ ਚੜਾਓ, ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ,
1: ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ,
2: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਨਿਵਲਾਏ,
1: ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ,
2: ਸਿਮਰਤ ਸਾਸ ਮਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ,
1: ਸਾਰ ਨਾ ਜਾਣੀ ਗੁਰੂ ਬਾਜੋ ਤੱਤੇ ਸਾਰ ਨਾ ਜਾਣੀ।

0: ਰਿਹਾਣੀ
1: ਮਾਤਾ ਕੇ ਉਦਰ ਮੇ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ
0: ਮਨੋ ਕਿਉਂ ਵਿਸਾਰੀਏ ਏ ਵਰਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਜਤ ਸਪਾਣਾ ਤਾਂ ਜਨਮਿਆ ਪਰਵਾਰ ਭਲਾ ਪਾਇਆ ਏ ਮਾਇਆ ਜਿਥਰ ਵਿਸਰੈ ਮੋਹ ਪੁਜੈ ਪਉ ਦੂਜਾ ਲਾਇਆ
1: ਐਸਾ
0: ਸਤਿਗੁਰ ਜੇ ਮਿਲੈ ਤਿਸਨੂੰ ਸਿਰ ਸੋਪੀਐ ਵਿੱਚੋਂ ਆਪ ਜਾਏ।

ਅਰ ਸਿੱਖੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤੋਂ ਉਚਰੋ ਜਬ ਆਪ ਕੀ ਔਦ ਨਿਦਾਨ ਬਣੇ ਅਤਿ ਹੀ ਰਨ ਮੈਂ ਤਬ ਜੂਝ ਮਰੋ ਤਨ ਜੀਓ ਤਹਿ ਕੋ ਜਗ ਮੈਂ ਮੁਕਤੇ ਹਰ ਚਿਤ ਮੈਂ ਜੁਦ ਵਿਚਾਰੈ ਤੀਰ।

0: ਗਿਆਨ ਪੰਜਨ ਗੁਰਦੇਵ ਬੰਦ ਸਹੋਦਰਾ ਗੁਰਦੇਵ ਸਾਂਝ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ
1: ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਤਰ

ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ। ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਗੋਬਿੰਦਨੋ। ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨੌਨ ਦਿਆਵੈ ਤਾਹੇ ਸਭ ਥਾਈ ਹੁਣਾ ਜੀ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੁਣਾ ਜੀ ਸਹਾਇ। ਦਸਾਂ ਪਾਤਸ਼ਾਹੀਆਂ ਕੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਤਾਂ ਨਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤੇ ਆਵੇ ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦਿਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਧਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰੂ ਜੀ ਆਪ ਜੀਓ ਨੇ ਅਪਾਰ ਕਿਰਪਾ ਬਖਸ਼ਿਸ਼ ਮਹਿਰਮਤ ਕੀਤੀ ਅੰਮ੍ਰਿਤ ਵੇਲੇ ਪ੍ਰਕਾਸ਼ਵਾਨ ਹੋ ਕਰਕੇ ਸਰਬੱਤ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ ਉਪਰੰਤ ਸਰਬੱਤ ਸੰਗਤਾਂ ਵੱਲੋਂ ਰਲ ਮਿਲ ਕੇ ਸਵਈਆਂ ਦੇ ਜਾਪ ਹੋਏ ਬੇਅੰਤ ਹੋਰ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਕਰਦਿਆਂ ਤੋਂ ਸੇਵਾਦਾਰ ਸਿੰਘਾਂ ਤੋਂ ਸੇਵਾ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ ਸਤਿਗੁਰੂ ਜੀ ਅਣਜਾਣ ਬੱਚੇ ਜਾਣ ਕੇ ਮੁਆਫ ਕਰਨਾ ਅਗਾਂਹ ਤੋਂ ਸ਼ੁੱਧ ਅਤੇ ਸਪੱਸ਼ਟ ਬਾਣੀ ਪੜ੍ਹਨ ਸੇਵਾ ਕਰਨ ਦੀ ਬਲਬੁੱਧ ਸਮਰੱਥਾ ਬਖਸ਼ਣੀ ਸਤਿਗੁਰੂ ਜੀ ਕਿਰਪਾ ਕਰਨੀ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨੇਮ ਅਤੇ ਪ੍ਰੇਮ ਬਖਸ਼ਦੇ ਰਹਿਣਾ ਅੰਮ੍ਰਿਤ ਵੇਲਾ ਅੰਮ੍ਰਿਤ ਬਾਣੀ ਦੀ ਦਾਤ ਬਖਸ਼ਣੀ ਪਿਆਰੀ ਪਿਆਰੀ ਗੁਰਸਿੱਖੀ ਵਾਲੀ ਦਾਤ ਬਖਸ਼ਣੀ ਗੁਰਮਤ ਦੇ ਧਾਰਨੀ ਬਣਾਉਣਾ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਦੇਹ ਰੁਕਤਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਕਮਲਾਂ ਪਾਸ ਹੋਰ ਅਰਦਾਸਾਂ ਬੇਨਤੀਆਂ ਜੋਦੜੀਆਂ ਨੇ ਆਪ ਜੀ ਦੇ ਦਰ ਘਰ ਦੇ ਚਰਨ ਸੇਵਕ ਸਰਦਾਰ ਜਸਵਿੰਦਰ ਸਿੰਘ ਬੀਬੀ ਅਸ਼ਵਿੰਦਰ ਕੌਰ ਬੀਬੀ ਗੁਰਪ੍ਰੀਤ ਕੌਰ ਬੱਚੀ ਪ੍ਰਭਲੀਨ ਕੌਰ ਗੁਰੂ ਘਰ ਦੇ ਵਜ਼ੀਰ ਗਿਆਨੀ ਰਵਿੰਦਰਪਾਲ ਸਿੰਘ ਸਰਬੱਤ ਦੀ ਤੰਦਰੁਸਤੀ ਲਈ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਜੀ ਕਿਰਪਾ ਕਰਨੀ ਸਰਬੱਤ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਸਰਬੱਤ ਨੂੰ ਤੰਦਰੁਸਤੀ ਦੀ ਦਾਤ ਬਖਸ਼ਣੀ ਚੜ੍ਹਦੀ ਕਲਾ
ਵਾਲਾ ਜੀਵਨ ਬਖਸ਼ਣਾ, ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਬਖਸ਼ਣੀ, ਸਰਬੱਤ ਸੰਗਤਾਂ ਦੀ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਕੜਾ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਦੀ ਰਸਨਾ ਲਾਇਕ ਹੋਵੇ। ਜੋ ਜੀ ਸ਼ਕੇ ਆਪ ਜੀ ਕਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ। ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਕਦਮ ਕਦਮ ਲੇਖੇ ਲਾਉਣੇ, ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਬਖਸ਼ਣੀ। ਸਤਿਗੁਰੂ ਜੀ, ਇਸ ਵੇਲੇ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਕਿਰਪਾ ਕਰੋ, ਮਿੱਠੀ ਪਿਆਰੀ ਆਸੀਸ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ, ਹੁਕਮ 'ਤੇ ਚੱਲਣ ਦੀ ਬਲਬੁੱਧ ਸਮਰੱਥਾ ਬਖਸ਼ਣੀ, ਅੱਖਰ ਵਾਧਾ ਘਾਟਾ ਭੁਲਚੁੱਕ ਮੁਆਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੀ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਏ ਆਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ।

ਆਏ ਏ ਮਨ ਹਰ ਜੀ ਧਿਆਏ ਤੋ ਇੱਕ ਮਨ ਇੱਕ ਚਿਤ ਪਾਏ।

ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਤਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ, ਗੁਰਬਾਣੀ ਪੜ੍ਹ ਕੇ, ਗੁਰਬਾਣੀ ਸਰਵਣ ਕਰਕੇ, ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ, ਸਤਿਗੁਰੂ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨੇਮ ਅਤੇ ਪ੍ਰੇਮ ਬਖਸ਼ਦੇ ਰਹਿਣ, ਹਾਜ਼ਰੀਆਂ ਬਖਸ਼ਦੇ ਰਹਿਣ। ਸੋ ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਸਤਿਗੁਰਾਂ ਦੀ ਹਜ਼ੂਰੀ ਅੰਦਰ ਵਿਚਰਦਿਆਂ ਤੋਂ, ਗੁਰਬਾਣੀ ਦੇ ਜਾਪ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਆਓ ਹੁਣ ਸ੍ਰੀ ਆਸਾ ਜੀ ਕੇ ਵਾਰ ਕੇ ਕੀਰਤਨ, ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਤਿੰਨਾਂ ਪਾਸੋਂ ਸ੍ਰੀ ਆਸਾ ਜੀ ਕੇ ਵਾਰ ਕੇ ਕੀਰਤਨ ਸਰਵਣ ਕਰੀਏ ਜੀ। ਲਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੰਦਰਾਂ ਜਾਣੇ ਫਿਰ ਪਛਤਾਣੀ। ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਖਾਨਾ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਈ, ਆਸਣ ਦੀ ਸੈਤੀ ਨੇ ਕੇਵਲ। ਹੋਮੇ ਸ਼ਬਦ ਜਲਾਏ ਪੜ

ਹੱਥ ਛੂਰੀ ਜਗਤ ਕਾ ਸਾਈ ਨੀਲ ਵਸਤਰ ਪਰ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ਼ਾਲੇ ਪੂਜੈ ਪੁਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇਖਿਆ ਚੌਕਾ ਕੱਢੀ ਕਾਰ ਉੱਪਰ ਬੈਠੇ ਕੁੜਿਆਰ ਮੱਤ ਪਿਟੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੇ ਅਰਦਾਸ ਹਮਾਰੀ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿਕ੍ਰਿਸ਼ਨ ਜੀ ਧਿਆਈ ਹੈ ਜਿਸ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੈਤਾਏ ਸਭ ਥਾਈਂ ਹੁਣਾਂ ਜੀ ਸਾਹਿਬ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੁਣਾਂ ਜੀ ਸਾਹਿਬ ਦਸਾਂ ਪਾਤਸ਼ਾਹੀਆਂ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਚ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਤਨਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਰਦਾਹ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਾਹਿਤ ਦਾ ਤਾਰਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਧਨ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪ ਜੀ ਉਹਨੇ ਅਪਾਰ ਕਿਰਪਾ ਬਖਸ਼ਿਸ਼ ਮਹਿਰਮਤ ਕੀਤੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਦੀਵਾਨਾਂ ਦੇ ਅੰਦਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਕੀ ਵਾਰ ਕੇ ਕੀਰਤਨ ਹੋਏ ਉਪਰੰਤ 6 ਪੌੜੀਆਂ ਆਨੰਦ ਸਾਹਿਬ ਜੀ ਕੀ ਬਾਣੀ ਕੇ ਜਾਪ ਹੋਏ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਸਤਿਗੁਰੂ ਜੀ ਅਣਜਾਣ ਬੱਚੇ ਜਾਣ ਕੇ ਮੁਆਫ ਕਰਨਾ ਗਾਂ ਤੋਂ ਸ਼ੁੱਧ ਅਤੇ ਸਪੱਸ਼ਟ ਬਾਣੀ ਪੜ੍ਹਨ ਸੇਵਾ ਕਰਨ ਕੀਰਤਨ ਕਰਨ ਦੀ ਬਲਬੁੱਧ ਸਮਰੱਥਾ ਬਖਸ਼ਣੀ ਕਿਰਪਾ ਕਰਨੀ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਕਦਮ ਕਦਮ ਲੇਖੇ ਲਾਉਣੇ ਤਿਲਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਬਖਸ਼ਣੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਦੇਹ ਰੁਕਤਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਸਤਿਗੁਰੂ ਜੀ ਇਸ ਵੇਲੇ ਸਰਬੱਤ ਸੰਗਤਾਂ ਦੀ ਦਸਾਂ ਨਹੁੰਾਂ ਦੀ ਕਿਰਤ ਕਮਾਈ ਵਿੱਚੋਂ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਜ਼ਰੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਦੀ ਰਿਸਣਾ ਲਾਇਕ ਹੋਵੇ ਜੋ ਜੀ ਛਕੇ ਆਪ ਜੀ ਕਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ ਸਤਿਗੁਰੂ ਜੀ ਇਸ ਵੇਲੇ ਆਪ ਜੀ ਕਿਰਪਾ ਕਰੋ ਮਿੱਠੀ ਪਿਆਰੀ ਆਸੀਸ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਹੁਕਮ 'ਤੇ ਚੱਲਣ ਦੀ ਬਲਬੁੱਧ ਸਮਰੱਥਾ ਬਖਸ਼ਣੀ ਅੱਖਰ ਵਾਧਾ ਘਾਟਾ ਭੁਲਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈ ਅਕਾਲ ਕੀ ਸਭ ਸੇ

0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ ਸ੍ਰੀ ਆਸਾ ਜੀ ਕੀ ਵਾਰ ਕੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ, ਸਤਿਗੁਰੂ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨੇਮ ਅਤੇ ਪ੍ਰੇਮ ਬਖਸ਼ਦੇ ਰਹਿਣ, ਆਪਣੇ ਘਰ ਦੀਆਂ ਹਾਜ਼ਰੀਆਂ ਬਖਸ਼ਦੇ ਰਹਿਣ, ਗੁਰੂ ਘਰ ਦੇ ਨਾਲ ਜੋੜ ਕੇ ਰੱਖਣ, ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਦੇ ਰਹਿਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਰਿਆਂ ਤੋਂ ਸਤਿਗੁਰਾਂ ਦੀ ਹਜ਼ੂਰੀ ਅੰਦਰ ਵਿਚਰਦਿਆਂ ਤੋਂ, ਕੀਰਤਨ ਕਰਦਿਆਂ ਤੋਂ, ਗੁਰਬਾਣੀ ਦੇ ਜਾਪ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਤ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਦਿਓ ਸੀਸ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

ਕੀ ਚਾਵੇ ਜਾਂ ਸੱਦੇ ਤਾਂ ਢਿੱਲ ਨਾ ਪਾਏ ਨਾਨਕ ਕੂੜੋ ਕੂੜ ਹੋਏ ਜਾਏ। ਪ੍ਰਭਾਤੀ ਮਹੱਲਾ ਪਹਿਲਾ।

ਪੂਰਨ ਦੁੱਖਾਂ ਤੇ ਸੁੱਖ ਉਪਜੈ ਸੁਖੀ ਹੋਵੇ ਦੁੱਖ ਜਿਤ ਮੁਖ ਤੂੰ ਸਲਾਹੀਐ ਤਿਤ ਮੁਖ ਕੈਸੀ ਭੁੱਖ ਨਾਨਕ ਮੂਰਖ ਏਕ ਤੂੰ ਅਵਰ ਭਲਾ ਸੰਸਾਰ ਜਿਤ ਤਨ ਨਾਮ ਨਾ ਉਪਜੈ ਸੇ ਤਨ ਹੋਏ ਖੁਆਰ ਪ੍ਰਭਾਤੀ ਮਹਲਾ ਪਹਿਲਾ ਜੈ ਕਾਰਨ ਵੇਦ ਬ੍ਰਹਮੇ ਉਚਰੇ ਸ਼ੰਕਰ ਛੋਡੀ ਮਾਇਆ ਜੈ ਕਾਰਨ ਸਿੱਧ ਪਏ ਉਦਾਸੀ ਦੇਵੀ ਮਰਮ ਨ ਪਾਇਆ

ਨੇੜੇ ਹਰ ਮਤ ਪਾਵੈ ਕੋਈ ਰਹਾਉ। ਅਗਨ ਬਿੰਬ ਪਵਣੈ ਕੀ ਬਾਣੀ, ਤੀਨ ਨਾਮ ਕੇ ਦਸ ਤੇ ਤਸਕਰ ਜੋ ਨਾਮ ਨਾ ਲੇਵੈ ਵਸੈ ਕੋ ਟਿਪ ਚਾਸਾ। ਜੇ ਕੋ ਏਕ ਕਰੈ

ਤੁਧ ਸਲਾਹਨ ਤਿੰਨ ਤਿੰਨ ਪੱਲੇ ਨਾਨਕ ਕਾ ਤਨ ਸੋਈ ਜੇ ਕੋ ਜੀਉ ਕਹੇ ਉਹਨਾਂ ਕਹੋ ਜਮਕੀ ਤਲ ਬਨਾ ਹੋਈ ਪ੍ਰਭਾਤੀ ਮਹਿਲਾ ਪਹਿਲਾ ਜਾ ਕੇ ਰੂਪ ਨਾਹੀਂ ਜਾਤ ਨਾਹੀਂ ਨਾਹੀਂ ਮੁੱਖ ਮਾਸਾ ਸਰਗੋ ਮੇਰੇ ਨਿਰੰਜਨ ਪਾਇਆ ਤੇਰੇ ਨਾਮ ਹੈ ਨਿਵਾਸਾ ਉਦੋ ਸਹਿਜੇ ਤਤ ਵਿਚਾਰਾ ਉਦੋ ਸਹਿਜੇ ਤਤ ਵਿਚਾਰ ਜਾਂ ਤੇ ਫਿਰੇ ਨਾ ਆਵੇ ਸੰਸਾਰ ਰਹਾਉ ਜਾ ਕੇ ਕਰਮ ਨਾਹੀਂ ਧਰਮ ਨਾਹੀਂ ਨਾਹੀਂ ਸੁਚਮਾਲਾ ਸਿਵ ਜੋਤ ਕਰਨੋ ਬੁੱਧ ਪਾਈ ਸਤਿਗੁਰੂ ਰਖਵਾਲਾ ਜਾ ਕੇ ਵਰਤ ਨਾਹੀਂ ਨੇਮ ਨਾਹੀਂ ਨਾਹੀਂ ਬਕਮਾਈ ਗਤ ਅਵਗਤ ਕੇ ਚਿੰਤ ਨਾਹੀਂ ਸਤਿਗੁਰੂ ਫਰਮਾਈ ਜਾ ਕੇ ਆਸ ਨਾਹੀਂ ਨਿਰਾਸ ਨਾਹੀਂ ਚਿੰਤ ਸੁਰਤ ਸਮਝਾਈ ਤੰਤ ਕੋ ਪਰਮਤੰਤ ਮਿਲਿਆ ਨਾਨਕਾ ਬੁੱਧ ਪਾਈ ਪ੍ਰਭਾਤੀ ਮਹਿਲਾ ਪਹਿਲਾ ਤਾਂ ਕਾ ਕਹਿਆ ਦਰ ਪ੍ਰਵਾਨ ਬਿਖ ਅੰਮ੍ਰਿਤ ਵਿਸ਼ਮ ਕਰ ਜਾਣ ਕਿਆ ਕਹੀਏ ਸਰਬੇ ਰਿਹਾ ਸਮਾਏ ਜੋ ਕਿਸ਼ਵਰ ਤੇ ਸਭ ਤੇਰੀ ਰਜਾਏ ਰਹਾਉ ਪ੍ਰਗਟੀ ਜੋਤ ਚੂਤ ਪ੍ਰਗੀ ਜੋਤ ਚੂਕਾ ਅਭਿਮਾਨ ਸਤਿਗੁਰ ਦੀ ਆਏ ਅੰਮ੍ਰਿਤ ਨਾਮ ਕਲ ਮੈਂ ਆਇਆ ਸੋ ਜਨ ਜਾਣ ਸੱਚੀ ਦਰਗੇ ਪਾਵੇ ਮਾਣ ਕਹਿਣਾ ਸੁਣਾ ਇਕੱਠ ਕਰ ਜਾਏ ਕਥਨੀ ਬਲਨੀ ਨਾਨਕ ਜਲ ਜਾਏ ਪ੍ਰਭਾਤੀ ਮਹਿਲਾ ਪਹਿਲਾ ਅੰਮ੍ਰਿਤ ਨੀਰ ਗਿਆਨ ਮਨ ਮੰਜਨ ਅਸਰ ਤੀਰਥ ਸੰਗ ਕਹੇ ਗੁਰੂ ਉਪਦੇਸ਼ ਜਵਾਹਰ ਮਾਣਕ ਸੇਵੇ ਸਿੱਖ ਸੁਖ ਖੋਜ ਲਹੇ ਗੁਰ ਸਮਾਨ ਤੀਰਥ ਨਹੀਂ ਕੋਏ ਸਰ ਸੰਤੋਖ ਤਾਸ ਗੁਰ ਹੋਏ ਰਹਾਉ ਗੁਰ ਦਰਿਆਉ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਰੇ ਸਤਿਗੁਰ ਪਾਈਏ ਪੂਰਾ ਨਾਵਣਾ ਪਸ਼ੂ ਪ੍ਰੇਤ ਦੇਵ ਕਰੇ ਰਤਾ ਸੱਚ ਨਾਮ ਤਰ ਹੀਅਲ ਸੋ ਗੁਰ ਪਰਮਲ ਕਹੀਏ ਜਾ ਕੀ ਵਾਸ ਬਨਾਸਪਤ ਸਹੁਰੇ ਤਸ ਚਨ ਲਿਵ ਰਹੀਏ ਗੁਰਮੁਖ ਜੀ ਪ੍ਰਾਣ ਉਪਜੇ ਗੁਰਮੁਖ ਸੇਵ ਕਰ ਜਾਈਏ ਗੁਰਮੁਖ ਨਾਨਕ ਸੱਚ ਸਮਾਈਏ ਗੁਰਮੁਖ ਨਿਜ ਪਦ ਪਾਈਏ ਪ੍ਰਭਾਤੀ ਮਹਿਲਾ ਪਹਿਲਾ ਗੁਰਪ੍ਰਸਾਦੀ ਵਿਦਿਆ ਵਿਚਾਰੇ ਪੜ ਪੜ ਪਾਵੇ ਮਾਨ ਆਪ ਅੰਮ੍ਰਿਤ ਆਪ ਪ੍ਰਗਾਸਿਆ ਪਾਇਆ ਅੰਮ੍ਰਿਤ ਨਾਮ ਕਰਤਾ ਤੂੰ ਮੇਰਾ ਜਜਮਾਨ ਇੱਕ ਦੱਖਣਾ ਹੋ ਤੈ ਪੈ ਮੰਗੋ ਦੇਹ ਆਪਣਾ ਨਾਮ ਰਹਾਉ ਪੰਚ ਤਸਕਰ ਤਾਵਤ ਰਾਖੇ ਚੂਕਾ ਮਨ ਅਭਿਮਾਨ ਦਿਸ਼ਟ ਬਿਕਾਰੀ ਦੁਰਮਤ ਪਾਗੀ ਐਸਾ ਬ੍ਰਹਮ ਗਿਆਨ ਜਤ ਸਤ ਚਾਲ ਦਇਆ ਕਣਕ ਕਰ ਪ੍ਰਾਪਤ ਪਾਤੀ ਧਾਨ ਦੂਧ ਕਰਮ ਸੰਤੋਖ ਕੀਓ ਕਰ ਐਸਾ ਮਾਂਗੋ ਦਾਨ ਖਿਮਾ ਧੀਰਜ ਕਰ ਗਊ ਲਵੇਰੇ ਸਹਿਜੇ ਬਸਦਾ ਖੀਰ ਪੀਐ ਸਿਰਤ ਸਰਮ ਦਾ ਕੱਪੜਾ ਮੰਗੋ ਹਰ ਗੁਣ ਨਾਨਕ ਰਵਤ ਰਹੇ ਪ੍ਰਭਾਤੀ ਮਹਿਲਾ ਪਹਿਲਾ ਆਦਿ ਕਿਰਨਾ ਰੱਖਿਆ ਜਾਤ ਕਿਉਂ ਰੱਖਿਆ ਜਾਏ ਜਿਸ ਤੇ ਹੋਆ ਸੋਈ ਪਰ ਜਾਣੇ ਜਾਂ ਉਸੀ ਮਾਹੀ ਸਮਾਏ ਤੂੰ ਹੈ ਵਾਹੋ ਤੇਰੀ ਰਜਾਏ
ਜੋ ਕਿ ਕਰੇ ਸੋਈ ਪਰਫੇਬਾ ਔਰ ਨਾ ਕਰਨਾ ਜਾਏ ਰਹਾਉ। ਜੈਸੇ ਹਰ ਹਟ ਕੀ ਮਾਲਾ ਟਿੰਡ ਲਗਤ ਹੈ, ਇੱਕ ਸਿੱਖਣੀ ਹੋਰ ਪੇ ਪਰੀਅਤ ਹੈ, ਤੈ ਸੋ ਇਹ ਖੇਲ ਖਸਮ ਕਾ ਜਿਉਂ ਉਸ ਕੀ ਵਡਿਆਈ। ਸੁਰਤੀ ਕੈ ਮਾਰਗ ਚੱਲ ਕੈ ਉਲਟੀ ਨਜ਼ਰ ਪਰਗਾਸੀ, ਮਨ ਵਿਚਾਰ ਦੇਖ ਬ੍ਰਹਮ ਗਿਆਨੀ, ਕੌਣ ਗਿਰਹੀ ਕੌਣ ਉਦਾਸੀ। ਜਿਸ ਕੀ ਆਸਾ ਤੇਸੀ ਸੌਂਪ ਕੈ ਇਹੋ ਰਿਹਾ ਨਿਰਵਾਣ, ਜਿਸ ਤੇ ਹੋਆ ਸੋਈ ਪਰ ਮਾਨਿਆ ਨਾਨਕ ਗਿਰੀ ਉਦਾਸੀ ਸੋ ਪਰਵਾਨ। ਪ੍ਰਭਾਤੀ ਮਹਿਲਾ ਪਹਿਲਾ, ਦਿਸ਼ਟ ਵਿਕਾਰੀ ਬੰਧਨ ਬਾਧੇ ਹੋਂ ਤਿਸਕੇ ਬਲ ਜਾਏ, ਪਾਪ ਪੁਨ ਕੀ ਸਾ ਨਾ ਜਾਣੇ ਪੂਲੇ ਫਿਰੇ ਅਜਾਏ। ਬੋਲੋ ਸੱਚ ਨਾਮ ਕਰਤਾਰ ਪਨ ਬੋਲਣ ਆਵੋ ਅਫਿਰ ਬੋਲਣ ਆਵਣ ਵਾਰ ਰਹਾਓ। ਉੱਚਾ ਤੇ ਫਿਰ ਨੀਚ ਕਰਤਾ ਨੀਚ ਕਰੇ ਸੁਲਤਾਨ, ਜਿਨੀ ਜਾਣ ਸਜਾਣਿਆ ਜਗਤੇ ਪੂਰੇ ਪਰਵਾਨ। ਤਾਂ ਕੋ ਸਮਝਾਉਣ ਜਾਏ ਜੇ ਕੋ ਪੂਲਾ ਹੋਏ, ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੇ ਕੋਈ। ਨੌ ਪ੍ਰਭਾਤੇ ਸਬਦ ਤੇ ਆਈਏ ਛੋਡੋ ਦੁਨੀ ਪ੍ਰੀਤਾ, ਪੰਡਤ ਨਾਨਕ ਦਰਸ਼ਨ ਦਾਸਾ ਜਗ ਹਾਰਿਆ ਤਿਨ ਜੀਤਾ। ਪ੍ਰਭਾਤੀ ਮਹਿਲਾ ਪਹਿਲਾ, ਮਨ ਮਾਇਆ ਮਨ ਧਾਇਆ ਮਨ ਪੰਖੀ ਆਕਾਸ਼, ਤਸਕਰ ਸ਼ਬਦ ਨਿਵਾਰਿਆ ਸ਼ਬਦ ਸਗਦ ਨਗਰ ਉਠਾ ਸਹਿਬਾਸ, ਜਾਂ ਤੂੰ ਰਾਖੇ ਰਾਖਰੇ ਸਾਵਤ ਹੋਵੇ ਰਾਸ, ਐਸਾ ਨਾ ਵਰਤ ਨਿਧ ਮੇਰੇ ਗੁਰਮਤ ਦੇ ਭਰੋਸੇ ਗੁਰਮਤ ਤੇਰੇ ਲਗੋ ਭਗ ਤੇਰੇ ਰਹਾਉ। ਮਨ ਜੋਗੀ ਮਨ ਭੋਗੀਆ ਮਨ ਮੂਰਖ ਗਵਾਰ, ਮਨ ਦਾਤਾ ਮਨ ਮੰਗਤਾ ਮਨ ਸਿਰ ਮਨ ਸਿਰ ਗੁਰਪੰਡਾ ਮਨ ਸਿਰ ਗੁਰ ਕਰਤਾਰ, ਪੰਚਮਾਰ ਸੁਖ ਪਾਇਆ ਐਸਾ ਬ੍ਰਹਮ ਵਿਚਾਰ, ਕੱਟ ਇੱਕ ਵਖਾਣੀਏ ਕਹੋ ਨਾ ਜਾ ਦੇਖਿਆ ਜਾਏ, ਖੋਟੇ ਪੂਠੇ ਰਾਧੀਏ ਬਿਨਾਵੇ ਪੱਤ ਜਾਏ। ਜਾ ਤੂੰ ਮੇਲੇ ਤਾਂ ਮਿਲ ਰਹਾ ਜਾਂ ਤੇਰੀ ਹੋਏ ਰਜਾਏ, ਜਾਤ ਜਨਮ ਨੇ ਪੁੱਛੀਏ ਸੱਚ ਕਰ ਲਿਓ ਬਤਾਏ, ਸਾ ਜਾਤ ਸਾ ਪਤ ਅਜਿਹੇ ਕਰਮ ਕਮਾਏ, ਜਨਮ ਮਰਨ ਦੁੱਖ ਕੱਟੀਏ ਨਾਨਕ ਛੂਟ ਸੁਣਾਏ। ਪ੍ਰਭਾਤੀ ਮਹਿਲਾ ਪਹਿਲਾ, ਜਾਗਤ ਬਿਕਸੇ ਮੂਠਾ ਮੂਠੇ ਅੰਧਾ ਗਲ ਫਾਈ ਸਿਰ ਮਾਰੇ ਧੰਦਾ, ਆਸਾ ਆਵੇ ਮਨਸਾ ਜਾਏ ਉੱਜੀ ਤਾਣੀ ਕੁਛ ਨਾ ਵਸਾਏ, ਜਾਸ ਜੀਵਨ ਜਾਗਣ ਹਾਰਾ ਸੁਖ ਸਾਗਰ ਅੰਮ੍ਰਿਤ ਭੰਡਾਰਾ ਰਹਾਉ। ਕਹੋ ਨਾ ਬੂਝੇ ਆਂਦਾ ਸੂਝੇ ਭੋਡੀ ਕਾਰ ਕਮਾਏ, ਆਪੇ ਪੀਤ ਪੇਮ ਪਰਮੇਸ਼ਰ ਕਰਮੀ ਮਿਲੇ ਵਡਾਏ, ਦਿਨ ਦਿਨ ਆਵੇ ਤਿਲ ਤਿਲ ਸੀਜੇ ਮਾਇਆ ਮੋਹ ਘਟਾਏ, ਬਿਨ ਗੁਰ ਬੂਡੋ ਠੋਰ ਨਾ ਪਾਵੇ ਚਬਲਕ ਦੂਜੀ ਰਾਏ, ਐਨ ਸੱਜੀਆਂ ਦੇਖ ਸੰਭਾਲੇ ਸੁਖ ਦੁੱਖ ਪੁਰਖ ਕਮਾਏ, ਕਰਮਹੀਣ ਸੱਚ ਭਿਖਿਆ ਮੰਗੇ ਨਾਨਕ ਮਿਲੇ ਵਡਾਏ। ਪ੍ਰਭਾਤੀ ਮਹਿਲਾ ਪਹਿਲਾ, ਮਸਤ ਕਰੋ ਮੂਰਖ ਜ ਕਹੀਆ ਅਧਕ ਬਕੋ ਤੇਰੀ ਲਿਵ ਰਹੀਆ, ਪੂਰ ਚੂਕ ਤੇਰੇ ਦਰਬਾਰ ਨਾ ਬਿਨਾ ਕੈਸੇ ਆਚਾਰ, ਐਸੇ ਝੂਠ ਮੁੱਠੇ ਸੰਸਾਰਾ ਨਿੰਦਕ ਨਿੰਦੇ ਮੁਝੇ ਪਿਆਰਾ ਰਹਾਓ। ਜਿਸ ਨਿੰਦੇ ਸੋਈ ਬਿਰ ਜਾਣੇ ਗੁਰ ਕੇ ਸਭਰੇ ਦਰ ਨਿਸਾਣੇ, ਕਾਰਨ ਨਾ ਅੰਤਰਗਤ ਜਾਣੇ ਜਿਸ ਉਨਰ ਕਰੇ ਸੋਈ ਬਿਦ ਜਾਣੇ, ਮੈਂ ਮੈਲੋ ਉੱਜਲ ਸਚ ਸੋਏ ਉੱਜਲ ਆਖਣ ਉੱਚਾ ਹੋਏ, ਮਨ ਕੁਕੁਲ ਮਹਾਂ ਬਿਖ ਖਾਏ ਗੁਰਮੁਖੇ ਸੋ ਰਾਚੇ ਨਾਏ, ਅੰਦੋ ਬੋਲੋ ਮੁਕਤ ਗਵਾਰ ਹੀਣੋ ਨੀਚ ਬਰੋਬਰੇ ਯਾਰ, ਨੀਤਨ ਕੁਤਨ ਨਾਮ ਪਿਆਰ ਇਹੋ ਤਨ ਸਾਰ ਹੋ ਵਿਖਿਆ ਸ਼ਾਰ, ਉਸ ਦਿਨ ਦਾ ਸਬਦ ਵਿਚਾਰ ਜੋ ਦੇਵੇ ਤਿਸ ਜੋ ਤਿਸ ਕੋ ਜੈਕਾਰ, ਤੂੰ ਬਖਸ਼ੇ ਜਾਤ ਪਤ ਹੋਏ
ਨਾਨ ਕਹੇ ਕਹਾਵੇ ਸੋਏ। ਪ੍ਰਭਾਤੀ ਮਹਿਲਾ ਪਹਿਲਾ, ਖਾਇਆ ਮੈਲ ਵਧਾਇਆ ਪੈਂਦੇ ਘਰ ਕੀ ਹਾਣ, ਬਖ ਪਰਿਵਾਰ ਚਲਾਇਆ ਬਿਨ ਨਾਵੇ ਵਿਖ ਜਾਣ। ਬਾਬਾ ਐਸਾ ਵਿਖ ਮਚਾਲ ਮਨ ਵਾਸਿਆ, ਬਿਮਲ ਝਾਗ ਸਹਿਜ ਪ੍ਰਗਾਸਿਆ ਰਹਾਉ। ਵਿਖ ਖਾਣਾ ਵਿਖ ਬੋਲਣਾ ਵਿਖ ਕੀ ਕਾਰ ਕਮਾਏ, ਜਮ ਦਰਬਰ ਦੇ ਮਾਰੇ ਛੂਟ ਸਾਚੇ ਨਾਏ। ਜੇ ਆਇਆ ਤਿਵ ਜਾਏ ਸੀ ਕਿਆਲ ਕਿਆਲ ਲਿਖ ਲੈ ਜਾਏ, ਮਨਮੁਖ ਮੂਲ ਗੁਹੈ ਦਰਗੇ ਮਿਲੇ ਸਜਾਏ। ਜਾ ਖੋਟੋ ਸੱਚ ਨਿਰਮਲ ਗੁਰ ਸ਼ਬਦੀ ਵਿਚਾਰ, ਤੇ ਨਲ ਵਿਲੇ ਜਾਣੇ ਜਿਨ ਅੰਤਰ ਗਿਆਨ ਮੁਰਾਰ। ਅਜ ਚਰੇ ਨੀ ਚਰ ਚਰੇ ਅਮਰ ਆਨੰਦ ਸਰੂਪ, ਨਾ ਚਲ ਥੇ ਮੀਨ ਸੈ ਤੈ ਭਾਵੇ ਰਾਖੋ ਪ੍ਰੀਤ। ਪ੍ਰਭਾਤੀ ਮਹਿਲਾ ਪਹਿਲਾ, ਗੀਤ ਨਾਲ ਹਰਖ ਚਤਰਾਈ, ਰਹਿ ਸੰਗ ਫਰਮਾਏ ਸਕਾਈ, ਪੈਨ ਖਾਣਾ ਚੀਤ ਨਾ ਪਾਈ, ਸਾਚ ਸਹਿ ਸੁਖ ਨਾਮ ਵਰਸਾਈ। ਕਿਆ ਜਾਣਾ ਕਿਆ ਕਰੇ ਕਰਾਵੇ, ਨਾ ਬਿਹੂ ਨਾ ਬਿਨਾ ਤਨ ਕਸਨ ਸਿਖਾਵੇ ਰਹਾ।

0: ਗੁਰਮ ਸਲਾਹ ਜਿੰਨਾ ਤਿੰਨ ਸਲਾਹ ਹਰ ਜਾਤਾ, ਵਿੱਚੋਂ ਪਰਮ ਗਿਆ ਹੈ ਦੂਜਾ, ਗੁਰ ਕੇ ਸਤਿ ਪਛਾਤਾ। ਹਰ ਜੁੜ ਤੂੰ ਇਹ ਹਰ ਜੁੜ ਤੇ ਮੈਂ ਇੱਕ ਸੋਈ, ਤੁਰ ਜਪੀ ਤੁਦੇ ਸਲਾਈ, ਗਦ ਤੁਰਤੇ ਹੋਈ ਰਹਾਉ। ਗੁਰਮੁਖ ਸਾਂ ਸੇ ਸਾਧ ਪਾਇਨ, ਮਿੱਠਾ ਅੰਮ੍ਰਿਤ ਸਾਰ, ਸਦਾ ਮਿੱਠਾ ਕਹਿ ਨਾ ਫਿੱਕਾ ਗੁਰ ਸ਼ਬਦੀ ਵਿਚਾਰ। ਜਿਨ ਮਿੱਠਾ ਲਾਇਆ ਸੋਈ ਜਾਣੇ, ਅਤੇ ਸਿੱਟੋਂ ਭਲ ਜਾਈ, ਸਦ ਸਲਾਈ ਸਾਸ ਕੁਦਾਤਾ, ਵਿੱਚੋਂ ਆਪ ਗਵਾਈ। ਸਤਿਗੁਰ ਮਿਲਿਆ ਸਦਾ ਹੈ ਦਾਤਾ, ਜੋ ਇਸੇ ਸੁਫਲ ਪਾਏ, ਨਾਨਕ ਨਾ ਮਿਲੇ ਵਡਿਆਈ, ਗੁਰ ਸਬਦੀ ਸੱਚ ਪਾਏ। ਪ੍ਰਭਾਤੀ ਮਹਿਲਾ ਤੀਜਾ, ਜੋ ਤੇਰੀ ਸੁਣਾਈ ਹਰ ਜਿਓ, ਤਿੰਨ ਤੂੰ ਰਾਖਣ ਜੋਗ, ਤੁਰਜੇ ਉਡੂ ਅਵ ਨਾ ਸੂਜੇ, ਨਾ ਕੋ ਹੋਵਾ ਨਾ ਹੋਊਗ। ਹਰ ਜੋ ਸਦਾ ਤੇਰੀ ਸੁਣਾਈ, ਇਉਂ ਜਿਉਂ ਜਾ ਜਿਉਂ ਭਾਵੇ ਤੂੰ ਰਾਖੋ ਮੇਰੇ ਸਵਾਮੀ, ਇਹ ਤੇਰੀ ਵਡਿਆਈ ਰਹਾਓ। ਜੋ ਤੇਰੀ ਸੁਣਾਈ ਹਰ ਜਿਓ, ਤਿੰਨ ਕੀ ਕਰੇ ਪਿਤਪਾਲ, ਆਪ ਕਿਰਪਾ ਕਰ ਰੱਖੋ ਹਰ ਜਿਓ, ਪੋਹੇ ਨਾ ਸਕੇ ਜਮ ਕੋਈ ਪੋਹੇ ਨਾ ਸਕੇ ਜਮਕਾਲ। ਤੇਰੀ ਸੁਣਾਈ ਸੱਚੀ ਹਰ ਜਿਓ, ਨਾ ਇਕੱਟ ਨਾ ਜਾਏ, ਜੋ ਹਰ ਛੋਟ ਦੂਜੇ ਪੈ ਲਾਗੇ, ਉਹ ਜੰਮੇ ਅਤੇ ਮਰ ਜਾਏ। ਜੋ ਤੇਰੀ ਸੁਣਾਈ ਹਰ ਜਿਓ, ਤਿੰਨਾ ਦੂਖ ਕਿਛ ਨਾਹੀਂ, ਨਾਨਕ ਨਾਮ ਸਾਹਿ ਸਦਾ ਤੂੰ ਸੱਚੇ ਸਭ ਸਮਾਏ। ਪ੍ਰਭਾਤੀ ਮਹਿਲਾ ਤੀਜਾ, ਗੁਰਮੁਖ ਹਰ ਜੋ ਸਦਾ ਤੇ ਆਓ, ਜਬ ਲਗ ਜੀ ਪ੍ਰਾਣ ਗੁਰ ਸਬਦੀ, ਮਨ ਨਿਰਮਲ ਹੋਵਾ ਚੂਕਾ ਮਨ ਅਭਿਮਾਨ। ਸਫਲ ਜਨਮ ਤਿਸ ਪ੍ਰਾਣੀ ਕੇਰਾ, ਹਰ ਕੇ ਨਾਮ ਸਮਾਨ, ਮੇਰੇ ਮਨ ਗੁਰ ਕੀ ਸਿੱਖ ਸੁਨੀਜੇ, ਹਰ ਕਰਮ ਸਤਿਸੁਖਦਾਤਾ ਸਜੇ ਰਸ ਪੀਜੇ ਰਹਾਉ। ਮੂਲ ਪਛਾਣੇ ਤੇ ਨਿਜ ਕਰ ਵਾਸਾ, ਸਜੇ ਸੁਖ ਹੋਏ, ਗੁਰ ਕੇ ਸ਼ਬਦ ਕਮਲ ਪ੍ਰਗਾਸਿਆ, ਹਉਮੈ ਦੁਰਮਤ ਖੋਈ, ਸਰਵਨ ਏਕੋ ਸੱਚ ਵਰਤੇ, ਵਿਰਲਾ ਬੂਝੇ ਕੋਈ। ਗੁਰਮਤਿ ਮਨ ਨਿਰਮਲ ਹੋਵਾ, ਅੰਮ੍ਰਿਤ ਤੱਤ ਵਿਖਾਣੇ, ਹਰ ਕਰਮ ਸਦਾ ਮਨ ਵਸਿਆ, ਵਿੱਚ ਮਨ ਹੀ ਤੇ ਮਨ ਮਾਨੇ। ਸਦਬ ਹਰਿਗੁਰ ਆਪਣੇ ਵਿੱਚੋਂ, ਜਿੱਤ ਆਤ ਰਾਮ ਪਛਾਣੇ, ਮਾਣਸ ਜਨ ਸਤਿਗੁਰ ਨਾਲ ਸੇਵਿਆ, ਪਿਰਥਾ ਜਨਮ ਗਵਾਇਆ, ਨਰ ਕਰ ਤਾਂ ਸਤਿਗੁਰ ਮਿਲੇ ਸਹਿਜੇ ਸਹਿਜ ਸਮਾਇਆ। ਨਾਨਕਾ ਮਿਲੇ ਵਡਿਆਈ, ਪੂਰੇ ਭਾਗ 'ਤੇ ਆਇਆ ਪ੍ਰਭਾਤੀ ਮਹਿਲਾ ਤੀਜਾ। ਆਪੇ ਭਾਰਤ ਬਣਾਵੇ ਬਹੁ ਰੰਗੀ, ਸ੍ਰਿਸ਼ਟ ਉਪਾਏ ਪ੍ਰਭ ਖੇਲ ਕੀਆ, ਕਰ ਕਰ ਵੇਖੇ ਕਰੇ ਕਰੇ ਸਬਜ਼ੀਆਂ ਨੂੰ ਰਿਜਕ ਦੀਆ। ਕਲੀ ਕਾਲ ਮੇ ਰਵੇ ਆਰਾਮ, ਕਟ ਕਾ ਪੂਰ ਰਿਹਾ ਪ੍ਰਭ ਮੇ ਪ੍ਰਭ ਏਕੋ ਗੁਰਮੁਖ ਪਰਕਰ ਹਰ ਹਰ ਜਾਣ ਰਹਾਉ। ਗੁਪਤਾ ਨਾਮ ਵਰਤੇ ਵਿੱਚ ਕਲ ਯੁਗ, ਕਟ ਕਟ ਰਿਹਾ ਕਟ ਕਰ ਹਰ ਭਰਪੂਰ ਰਿਹਾ, ਨਾਮ ਰਤਨ ਤਿੰਨਾ ਹਿਰਦੇ ਪਰਤਿਆ, ਜੋ ਕੁਰ ਸੁਣਾਈ ਭੱਜ ਪਿਆ। ਇੰਦੀ ਪੰਚ ਵਸੇ ਪੰਚੇ ਕਰ ਆਣੇ, ਖਿਮਾ ਸੰਤੋਖ ਗੁਰਮਤ ਪਾਵੇ, ਸੋ ਤਨ ਤਨ ਹਰ ਜਨ ਵਡ ਪੂਰਾ, ਜੋ ਪੈ ਰਾਗ ਹਰ ਗੁਣ ਗਾਵੇ। ਗੁਰ ਤੇ ਮੂੰਹ ਫਿਰੇ ਜੇ ਕੋਈ, ਗੁਰ ਕਾ ਕਿਹਾ ਨਾ ਚਿੱਤ ਤਰੇ, ਕਰ ਅਚਾਰ ਬਸਮ ਪੋ ਸੰਚੇ, ਜੋ ਖੇਰ ਸੁ ਨਰਕ ਪਰੇ। ਏਕੋ ਸਭ ਏਕੋ ਪ੍ਰਵਰਤੇ, ਸਭ ਏਕ ਹਸਤੇ ਉੱਪਰ ਚੱਲੇ, ਨਾਨਕ ਗੁਰਮੁਖ ਮੇਲ ਮਿਲਾਏ, ਗੁਰਮੁਖ ਹਰ ਜਾਇ ਰਲੇ। ਪ੍ਰਭਾਤੀ ਮਹਿਲਾ ਤੀਜਾ, ਮੇਰੇ ਮਨ ਗੁਰ ਆਪਣਾ ਸਲਾਹੇ, ਪੂਰਾ ਪਾਗ ਮੁਖ ਮਸਤਕ, ਸ ਹਰ ਕੇ ਗੁਣ ਗਾਹੇ ਰਹਾਉ। ਅੰਮ੍ਰਿਤ ਨਾ ਭੋਜਨ ਹਰ ਦੇ, ਕੋਟ ਮਰੇ ਕੋਈ ਵਿਰਲਾ ਲੇ, ਜਿਸ ਨੂੰ ਆਪਣੀ ਨਜ਼ਰ ਕਰੇ, ਗੁਰ ਕੇ ਚੰਨ ਮਨ ਮਾਏ ਵਸਾਏ, ਦੁੱਖ ਅਨੇਰਾ ਅੰਦਰੋਂ ਜਾਏ, ਆਪੇ ਸੱਚਾ ਲਏ ਮਿਲਾਏ, ਗੁਰ ਕੀ ਬੰਸ਼ ਲਾਏ ਪਿਆਰ, ਇੱਥੇ ਉੱਥੇ ਇਹੋ ਆਧਾਰ। ਆਪੇ ਦੇਵੇ ਸਿਜਣਹਾਰ, ਸੱਚਾ ਮਨਾਏ ਆਪਣਾ ਪਾਣਾ, ਸੋਈ ਭਗਤ ਸੁਗਣ ਸਜਾਣਾ, ਨਾਨਕ ਤਿਸ ਕਹਿ ਸਦ ਕੁਰਬਾਣਾ। ਪ੍ਰਭਾਤੀ ਮਹਿਲਾ ਚੌਥਾ, ਬੇਭਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਸਕ ਗੁਣ ਗਾਓ ਗੁਰਮਤਿ ਲਿਵ ਉਨਮ ਨਾਮ ਲਗਾਨ, ਅੰਮ੍ਰਿਤ ਰਸਾ ਪੀਆ ਗੁਰ ਸ਼ਬਦੇ, ਹਮ ਨਾ ਮਿਟੋ ਕੁਰਬਾਨ, ਹਮਰੇ ਜਗ ਜੀਵਨ ਹਰ ਪ੍ਰਾਨ, ਹਰ ਉੱਤਮ ਰਿਰ ਅੰਤਰ ਪਾਇਓ, ਗੁਰਮੰਤਰ ਦੀ ਹਰ ਕਾਨ ਰਹਾਓ। ਆਓ ਸੰਤ ਮੁਲ ਮੇਰੇ ਪਾਈ, ਮੇਰੇ ਹਰ ਹਰ ਨਾ ਵਖਾਣ, ਕਿਰਤ ਬਿਰਧ ਕਿਉਂ ਪਾਈਏ ਪ੍ਰਭੇ ਆਪਣਾ, ਮੂਹ ਕੋ ਕਰੋ ਭੱਡੇ ਸਰਦਾਨ। ਸਤ ਸੰਗਤ ਮੈਂ ਹਰ ਹਰ ਵਸਿਆ, ਮਿਲ ਸੰਗਤ ਹਰ ਗੁਣ ਜਾਨ। ਵੱਡੇ ਪਗ ਸੰਗਤ ਪਾਈ, ਗੁਰ ਸਤਿਗੁਰ ਪ੍ਰਸ ਭਗਵਾਨ, ਗੁਣ ਗਾਓ ਪ੍ਰਭ ਅਗਮ ਠਾਕੁਰ ਕੈ, ਗੁਣ ਗਾਏ ਰਹੇ ਹਰਾਨ। ਜਨ ਨਾਨਕ ਕਹੋ ਗੁਰ ਕਿਰਪਾ ਧਾਰੇ, ਹਰ ਨਾਮ ਦਿਓ ਖਿੰਦਾਨ। ਪ੍ਰਭਾਤੀ ਮਹਿਲਾ ਚੌਥਾ, ਉਗਵੇ ਸੁਰ ਗੁਰਮੁਖ ਹਰ ਬੋਲੇ, ਸਰਵੈਣ ਸੰਭਾਲੇ ਹਰ ਗਾਲ। ਹਮਰੇ ਪ੍ਰਭ ਹਮ ਲੋਚ ਲੋਚ ਲਗਾਈ, ਹਾਂ ਕਰੋ ਪ੍ਰਭੁ ਹਰ ਭਾਲ। ਮੇਰਾ ਮਨ ਸਾਧੂ ਧੂਰ ਰਵਾਲ, ਹਰ ਨਾਮ ਦਿੜਾਇਓ ਗੁਰ ਮਿੱਠਾ, ਗੁਰ ਪਗ ਝਾੜੋ ਹਮ ਬਾਲ ਰਹਾਓ। ਸਾਤ ਕੋ ਦਿਨ ਰਹਿਣ ਅੰਧਾਰੀ, ਵੇ ਫਾਥੇ ਮਾਇਆ ਜਾਲ, ਖਿੰਨ ਪਰ ਹਰ ਭਰੇ ਨਾ ਵਸਿਓ, ਤਿੰਨ ਬਾਧੇ ਬੋਬਿਧ ਬਾਲ। ਸਤ ਸੰਗਤ ਮਿਲ ਸਤਸੰਗ ਮਿਲ ਮਤ ਬੁਟ ਪਾਈ, ਹੋ ਛੂਟੇ ਮਮਤਾ ਜਾਲ। ਹਰ ਨਾਮਾ ਹਰ ਮਿੱਠ ਲਗਾਨਾ, ਗੁਰ ਕੇ ਸ਼ਬਦ ਨਿਹਾਲ। ਹਮ ਬਾਲ ਕੋ ਅਗਮ ਗੁਰਸਾਈ, ਗੁਰ ਕਰ ਕਿਰਪਾ ਪਿਤ ਪਾਲ। ਬਿਖ ਪੌਜਲ ਡੁੱਬਦੇ ਕਾਢ ਲਿਓ ਪ੍ਰਭ, ਗੁਰ ਨਾਨਕ ਬਾਲ ਗੋਪਾਲ। ਪ੍ਰਭਾਤੀ ਮਹਿਲਾ ਚੌਥਾ, ਇੱਕ ਖਿਨ ਹਰ ਪ੍ਰਭ ਕਿਰਪਾ ਧਾਰੀ, ਗੁਣ ਗਾਵੇ ਰਸ ਰਸੀਕ, ਗਾਵਤ ਸੁਣਤ ਦੂਪ ਹੈ ਮੁਕਤੈ, ਜਿਨ੍ਹਾਂ ਗੁਰਮੁਖ ਖਿਨ ਹਰ ਪੀਕ। ਮੇਰੇ ਮਨ ਹਰ ਰਾਮ ਨਾਮ ਰਸ ਟੀਕ, ਗੁਰਮੁਖ ਨਾ ਸੀਤਲ ਜਗਲ ਸੀਤਲ ਜਲ ਪਾਇਆ, ਹਰ ਹਰ ਨਾ ਪਿਆ ਰਸ ਝੀਕ ਰਹਾਓ। ਜਿਨ੍ਹਾਂ ਹਰ ਦੇ ਪੀਤ ਲਗਾਨੀ, ਤਿਨ੍ਹਾਂ ਮਸਤ ਉਜਲ ਟੀਕ। ਹਰ ਜਨਮ ਸੋਭਾ ਸਭ ਜਗ ਉੱਪਰ, ਜੋ ਵਿੱਚ ਉਡਵਾ ਸਸਕੀਕ। ਜਿਨ ਹਰ ਹਿਰਦੇ ਨਾਮ ਨਾ ਵਸਿਓ, ਤਿਨ ਸਭਕਾਰ ਜਫੀਕ। ਜੈਸੇ ਸ਼ਿੰਗਾਰ ਕਰੇ ਦੇ ਮਨੁੱਖ, ਨਾ ਬਿਨਾਂ ਨਸਕੀਕ। ਘਟ ਕਰ ਮਈਆ ਰਮ ਤਾਮ ਰਾਏ, ਸਵਰਤੇ ਸਮੇਂ ਈਕ। ਜਨ ਨਾਨਕ ਕਹੋ ਹਰ ਕਿਰਪਾ ਤਾਰੇ, ਗੁਰਬਚਨ ਧਿਆਓ ਹਰ ਕਰੀ ਮੀਕ। ਪ੍ਰਭਾਤੀ ਮਹਿਲਾ ਚੌਥਾ, ਅਗਮ ਦਿਆਲ ਕਿਰਪਾ ਪ੍ਰਭ ਧਾਰੀ, ਮੁਖ ਹਰ ਨਾਮ ਹਮ ਕਹੇ, ਪਤ ਪਰ ਹਰ ਨਾਮ ਤੇ ਆਇਓ, ਸਭ ਕਿਰਖ ਪਾਪ ਲਹੇ। ਜਪ ਮਨ ਰਾਮ ਨਾਮ ਰਵ ਰਹੇ, ਦੀਨ ਦਿਆਲ ਦੁਖ ਭੰਜਨ ਗਾਇਓ, ਗੁਰਮਤ ਨਾਮ ਪਦਾਰਥ ਲਹੇ ਰਹਾਓ। ਕਾਇਆ ਨਗਰ ਨਗਰ ਹਰ ਵਸਿਓ, ਮਟ ਗੁਰਮਤ ਹਰ ਹਰ ਲਸਹੇ। ਸੀਸ ਰੋ ਨਾਮ ਹਰ ਪ੍ਰਗਟਿਓ, ਕਰ ਮੰਦਰ ਹਰ ਪਵ ਲਹੇ। ਮੇਰੇ ਜੋ ਨਾਲ ਭਰਮ ਭਰਮ ਉਦਿਆਨੇ, ਤੇ ਸਾਥ ਮੂੜ ਮੋਹੇ। ਜੋ ਮਿਰਗ ਨਾ ਵਸੇ ਬਸ ਵਸਣਾ, ਪਰਮ ਭਰਮੇ ਚਾਰ ਗਹੇ। ਤੁਮ ਵਟ ਅਗਮ ਅਗਾਲ ਅਬੋਧ ਪ੍ਰਭ, ਮਟ ਦਿਉ ਹਰ ਪ੍ਰਭ ਲਹੇ। ਜਨ ਨਾਨਕ ਕਹੋ ਗੁਰਹਾਸ ਤਰਿਓ, ਹਰ ਰਾਮ ਨਾਮ ਰਵ ਰਹੇ। ਪ੍ਰਭਾਤੀ ਮਹਿਲਾ ਚੌਥਾ, ਮਨ ਲਾਗੀ ਪੀਤ ਰਾਮ ਨਾਮ, ਹਰ ਹਰ ਜਪੇ ਹਰ ਪਵਟਪਾ। ਸਤਿਗੁਰ ਬਚਨ ਸੁਖਾ ਨਹੀਂ ਯਾਰੇ, ਹਰ ਤਾਰੀ ਹਰ ਪਰ ਕਿਰਪਾ। ਮੇਰੇ ਮਨ ਪਜ ਰਾਮ ਨਾਮ ਹਰ ਨਿਰਫਾ, ਹਰ ਦਾਨ ਦਿਓ ਗੁਰਪੂਰੇ, ਹਰ ਨਾਮਾ ਮਨ ਤਦ ਬਸਪਾ ਰਹਾਓ। ਕਾਇਆ ਨਗਰ ਵਸੇ ਕਾਇਆ ਨਾ ਵਸਿਓ ਕਰ ਮੰਦਰ, ਜਪ ਸੋਭਾ ਗੁਰਮੁਖ ਕਰਫਾ। ਹਰ ਤਪਲ ਜਨ ਭੈ ਸੁਹੇਲੇ, ਮੁਖ ਉਜੜ ਗੁਰਮੁਖ ਤਰਫਾ। ਅਨ ਪਉ ਹਰ ਹਰ ਹਰ ਦਿਵ ਲਾਗੀ, ਹਰ ਉਤਾਰੇ ਗੁਰਮੁਖ ਫਾ। ਕੋਟ ਕੋਟ ਕਹਿ ਦੁੱਖ ਸਭ ਜਨ ਕਹਿ, ਹਰ ਦੂਰ ਕੋ ਇੱਕ ਪਲ ਫਾ। ਤੁਮਰਾ ਜਨ ਤੁਮ ਹੀ ਤੁਮਰਾ ਜਨ ਤੁਮ ਹੀ ਤੇ ਜਾਣੇ, ਪਰ ਜਾਣਿਓ ਜਨ ਤੇ ਮੁਰਫਾ। ਹਰ ਹਰ ਆਪ ਧਾਰਿਓ ਹਰ ਜਨ ਮੈਂ, ਜਨ ਨਾਨਕ ਹਰ ਇੱਕ ਫਾ। ਪ੍ਰਭਾਤੀ ਮਹਿਲਾ ਚੌਥਾ, ਗੁਰ ਸਤਿਗੁਰ ਨਾਮ ਦੜਾਇਓ, ਹਰ ਹਰ ਨਾਮ ਜਪਾ। ਧੰਨ ਧੰਨ ਗੁਰੂ, ਗੁਰ ਸਦ ਗੁਰ ਪੂਰਾ ਵਿਖ ਡੁੱਬਦੇ ਬਾਂਹਦੇ ਕੱਢਬਾ ਜਪ ਮਨ ਰਾਮ ਨਾ ਅੜਤਾਬਾ ਉਪਜ ਉਪਾਏ ਨਾ ਪਾਈਏ ਕਤਹੂੰ ਗੁਰ ਪੂਰੇ ਹਰ ਪਰ ਲਾਭਾ ਰਹਾਉ ਰਾਮ ਨਾ ਰਸ ਰਾਮ ਰਸ ਕਰੈਣ ਰਾਮ ਨਾਮ ਰਸ ਰਾਮ ਰਸੈਣ ਰਸ ਪੀਆ ਗੁਰ ਰਸ ਪਾ ਲੋਭ ਨੂਰ ਕੰਚਨ ਮਿਲ ਸੰਗਤ ਹਰ ਉਰ ਧਾਰਿਓ ਹਰ ਕਿਰਪਾ ਹਰ ਹਰ ਧਾਰਿਓ ਹਰ ਪਰ ਹਰ ਧਾਰਿਓ ਹਰ ਹਰ ਪਾ ਹੋਮੇ ਬਿਖੇ ਨਿਤ ਲੋਭ ਲਬਾਨੇ ਪੁਟਕਾ ਮੁਹਿਲ ਪਾ ਤਿੰਨ ਪਗੜੇ ਨਾ ਸੇਵੇ ਕਬੂ ਤੇ ਮਰ ਭਟੂਰ ਪਰਪਾ ਤੁਮਰੇ ਗੁਣ ਤੂੰ ਨਹੀਂ ਪਵ ਜਾਣੂ ਹਾਂ ਪਰੇ ਹਾਰ ਤੂੰ ਸੰਤ ਸਦਪਾ ਜੋ ਜਾਣੂ ਤੋ ਰਾਖੁਰ ਸਵਾਮੀ ਜਾਂ ਨਾਨਕ ਦਾਸ ਤੂੰ ਨਫਾ ਛੱਕਾ ਪਹਿਲਾ ਪਰ ਭਾਰਤੀ ਵਿਪਾਸ ਪੜਤਾਲ ਮਹਿਲਾ ਚੌਥਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਜਪ ਮਨ ਹਰ ਨਾਮ ਰਧਾਨ ਹਰ ਦਰ ਗਏ ਭਾਵੇ ਮਾਨ ਜਿਨ ਜਪਿਆ ਤੇ ਪਾਰ ਪੁਰਾਨ ਰਹਾਉ ਸੁਨ ਮਨ ਹਰ ਹਰ ਨਾਮ ਕਰ ਧਿਆਨ ਸੁਨ ਮਨ ਹਰ ਕੀਰਤਨ ਅਸਥ ਮਨ ਜਾਨ ਸੁਨ ਮਨ ਗੁਰਮੁਖ ਪਾਵੇ ਮਾਨ ਜਪ ਮਨ ਪਰਮੇਸ਼ਰ ਪ੍ਰਧਾਨ ਖਿਨ ਖੋਏ ਪਾਪ ਕੁਟਾਨ ਮਿਲ ਨਾਨਕ ਹਰ ਭਗਵਾਨ ਪਰ ਭਾਰਤੀ ਮਹਿਲਾ ਪੰਜਵਾਂ ਬੇਭਾਸ ਇੱਕ ਓਂਕਾਰ ਪ੍ਰਸਾਦ ਮਨ ਹਰ ਕੀਆ ਤਨ ਸਭ ਸਾਜਿਆ ਪੰਚ ਤੱਤ ਜੋਤ ਨਿਵਾਜਿਆ ਸਿਜਾ ਤਤ ਬਰਤਨ ਕੋ ਪਾਣੀ ਨਿਮਖਾ ਸੁਰ ਸਿਉ ਸਾਰੰਗ ਪਾਣੀ ਮਨ ਸਤਿਗੁਰ ਸਿਵ ਪਰਮ ਗਤੇ ਹਰ ਸੁਰ ਤੇ ਨਿਰਾਰਾ ਤਾਂ ਤੂੰ ਪਾਵੇ ਪ੍ਰਾਣ ਪਤੇ ਰਾਵ ਕਾਪੜ ਭੋਗ ਰਸ ਅਨਕ ਪਹੁੰਚਾਏ ਮਾਠ ਪਿਤਾ ਕੁਟੰਬ ਸਗਲ ਬਣਾਏ ਰਿਜ ਸੰਭਾਏ ਜਲ ਸਲ ਮੀਤ ਸੋ ਹਰ ਸੇਵ ਨੀਤਾ ਨੀਤ ਤਾਂ ਸਿਖਾਈ ਜੇ ਕੋਈ ਨਾ ਹੋਵੇ ਕੋਟ ਅਪਰਾਧ ਅਖਿਰ ਮੈਂ ਧੋਵੇ ਦਾਦ ਕਰੇ ਨਹੀਂ ਪਛੋਤਾਵੇ ਏਕਾ ਬੁਸ ਬੁਰ ਨਾ ਬੁਲਾਵੇ ਕਿਰਤ ਸੰਜੋਗੀ ਪਾਇਆ ਪਾਲ ਸਾਧ ਸੰਗਤ ਮੈਂ ਬਸੇ ਗੋਪਾਲ ਗੁਰਮਿਲ ਆਏ ਤੁਮਰੇ ਦੁਆਰ ਜਨ ਨਾਨਕ ਦਰਸ਼ਨ ਦਿਓ ਮੁਰਾਰ ਪ੍ਰਭਾਤੀ ਮਹਿਲਾ ਪੰਜਵਾ ਪ੍ਰਭ ਕੀ ਸੇਵਾ ਜਨ ਕੀ ਸੋਭਾ ਕਾਮ ਮਿੱਟੇ ਤੇ ਸਲੋਭਾ ਨਾਮ ਤੇਰਾ ਜਨ ਕੇ ਭੰਡਾਰ ਗੁਣ ਗਾਏ ਪਰ ਦਸ ਪਿਆਰ ਤੁਮਰੀ ਪਟ ਪਤ ਮੈਂ ਜਨਾਈ ਕਾਢੀਏ ਜਨ ਲੀਏ ਛਡਾਈ ਰਹਾਓ ਜੋ ਜਨ ਰਾਤਾ ਪ੍ਰਭ ਕੇ ਰੰਗ ਤਿਨ ਸੁਖ ਪਾਇਆ ਪ੍ਰਭ ਕੇ ਸੰਗ ਜਿਸ ਆਇਆ ਸੋਈ ਜਾਣੇ ਪੇਖ ਪੇਖ ਮਨ ਮੈਂ ਹੈਰਾਨੇ ਸੋ ਸੁਖੀਆ ਸਭ ਤੇ ਉੱਤਮ ਸੋਏ ਜਾ ਕੇ ਹਿਰਦੇ ਵਸਿਆ ਪ੍ਰਭ ਸੋਏ ਸੋਈ ਨੇਚਰ ਆਵੇ ਨਾ ਜਾਏ ਅੰਦਰ ਪ੍ਰਭ ਕੀਏ ਹਰ ਗੁਣ ਗਾਏ ਤਾਂ ਕਹੋ ਕਰੋ ਸਗਲ ਨਮਸਕਾਰ ਜਾ ਕੇ ਮਨ ਪੂਰਨ ਰੰਕਾਰ ਕਰ ਪੇ ਮੋਹਿ ਠਾਕੁਰ ਦੇਵਾ ਨਾਨਕ ਉਦੇ ਜਨ ਕੀ ਸੇਵਾ ਪ੍ਰਭਾਤੀ ਮਹਿਲਾ ਪੰਜਵਾ ਗੁਣ ਗਾਤ ਮਨ ਹੋਏ ਆਨੰਦ ਆਠਵੇਂ ਸਿਮਰੂ ਭਗਵੰਤ ਜਾ ਕੇ ਸਿਮ ਕਲਮਲ ਜਾਏ ਤਿਸ ਗੁਰ ਕੀ ਹਲ ਚਰਨੀ ਪਾਏ ਸੁਮਤ ਦੇਵ ਸੰਤ ਪਿਆਰੇ ਸਿਮਰੂ ਨਾਮ ਮੋਹਿਨ ਸਤਾਰੇ ਰਹਾਓ ਜਿਨ ਗੁਰ ਕਹਿਆ ਮਾਰਗ ਸੀਧਾ ਸਗਲ ਤਿਆਰ ਨਾਮ ਹਰ ਗੀਤਾ ਤਿਸ ਗੁਰ ਕਹਿ ਸਦ ਬਲ ਜਾਈਏ ਹਰ ਸਿਮਰ ਜਸ ਗੁਰ ਤੇ ਪਾਈਏ ਬੂਟ ਪ੍ਰਾਣੀ ਜਿਨ ਗੁਰੇ ਤਰਾਇਆ ਜਿਸ ਪ੍ਰਸਾਦ ਮੋਹਿ ਨਹੀਂ ਮਾਇਆ ਹਲਦ ਪਲ ਜਨ ਗੁਰੇ ਸਵਾਰਿਆ ਤਿਸ ਗੁਰ ਉਪਰ ਸਦਾ ਹੁਵਾਰਿਆ ਮਹਾਂਮੁਖ ਤੇ ਕੀਆ ਗਿਆਨੀ ਗੁਰਪੁਰ ਕੇ ਇਕੱਠ ਕਹਾਣੀ ਪਰਮ ਨਾਨਕ ਗੁਰਦੇਵ ਵਡੇ ਪਾਵੀਏ ਹਰ ਸੇਵ ਪ੍ਰਭਾਤੀ ਮਹਿਲਾ ਪੰਜਵਾ ਸਗਲੇ ਦੁੱਖ ਮਿਟੇ ਸੁੱਖ ਦੀਏ ਆਪਣਾ ਨਾਮ ਜਪਾਇਆ ਕਰ ਪਿਤਾ ਆਪਣੀ ਸੇਵਾ ਲਾਏ ਸਗਲਾ ਦੁੱਤ ਮਿਟਾਇਆ ਹਾਂ ਬਾਲਕ ਸਨ ਪ੍ਰਭੂ ਦਿਆਲ ਅਵਗੁਣ ਕਾਟ ਕੇ ਪ੍ਰਭੇ ਆਪਣੇ ਰਾਖੇ ਪਰਮ ਰਾਖੇ ਮੇਰੇ ਗੁਰ ਗੋਪਾਲ ਰਹਾਉ ਤਾਪ ਪਾਪ ਬਿਨ ਸੇਖਨ ਭੀਤਰ ਪੈ ਕਿਰਪਾਲ ਗੁਰਸਾਈ ਸਾਹ ਸਾਹ ਪਰਮ ਅਰਾਧੇ ਆਪਣੇ ਸਤਿਗੁਰ ਕੇ ਬਲ ਜਾਈ ਅਗਮ ਗੋਚੇ ਬੇਅੰਤ ਸੁਆਮੀ ਤਾਂ ਕਾ ਅੰਤ ਨਾ ਪਾਈਏ ਲਾਖਾਟੋ ਏ ਤਨਵੰਤਾ ਆਪਣਾ ਪ੍ਰਭੂ ਧਿਆਈਏ ਆਠ ਪੈਰ ਪ੍ਰਭੂ ਧਿਆਈ ਸਦਾ ਹਰ ਸਦਾ ਸਦਾ ਗੁਣ ਗਾਇਆ ਕਹੋ ਨਾਨਕ ਮੇਰੇ ਪੂਰੇ ਮਨੋਰਥ ਪਾਰ ਬ੍ਰਹਮ ਗੁਰ ਪਾਇਆ ਪ੍ਰਭਾਤੀ ਮਹਿਲਾ ਚੌਥਾ ਸਿਮਰਤ ਨਾਂ ਕਿਲਪ ਸਭ ਨਾਸੇ ਸੱਚ ਨਾਮ ਗੁਰ ਦੀਨੀ ਰਾਸੇ ਪ੍ਰਭ ਕੀ ਦਰਗੇ ਸੋਭਾ ਬਨਤੇ ਸੇਵ ਖੇਵ ਸਾ ਸੁਹੰਤੇ ਹਰ ਹਰ ਨਾਮ ਜਪ ਮੇਰੇ ਭਾਈ ਸਗਲੇ ਰੋਗ ਦੂਰ ਸਭਿਨ ਸੇਵ ਅਗਿਆਨ ਅੰਧੇਰਾ ਮਨ ਤੇ ਜਾਈ ਰਹਾਉ ਜਨਮਨ ਗੁਰ ਰਾਖੇ ਮੀਤ ਹਰ ਕੇ ਨਾਮ ਸੁਣ ਲਾਗੀ ਪੀਤ ਕੋਟ ਜਨਮ ਕੇ ਗਏ ਕਲੇਸ਼ ਜਿਸ ਪਾਇ ਸੁਫਲ ਹੋਸ ਜਿਸ ਪਾਇ ਸੁਫਲ ਹੋਸ ਤਿਸ ਗੁਰ ਕੋ ਹੋਂ ਸਦ ਬਲ ਜਾਈ ਜਿਸ ਪ੍ਰਸਾ ਨਾਮ ਧਿਆਈ ਐਸਾ ਗੁਰ ਪਾਈਏ ਵਟ ਭਾਗੀ ਅਤੇ ਜਿਸ ਮਿਲਤੇ ਰਾਮ ਲਿਓ ਲਾਗੇ ਕਰ ਕਿਰਪਾ ਪਰ ਬ੍ਰਹਮ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਸ ਪਰ ਆਪਣੀ ਸਿਰ ਲਾਏ ਜਨ ਨਾਨਕ ਪ੍ਰਭ ਕੀ ਸਰਨ ਆਏ ਪ੍ਰਭਾਤੀ ਮਹਿਲ ਆਪ ਚ ਪੰਜਵਾ ਕਰ ਕਿਰ ਆਪਣੇ ਗੁਰ ਕੀਏ ਹਰ ਕਰਨ ਜਪਨ ਹਰ ਕੋ ਹਰ ਕਰਨ ਜਪਨ ਕੋ ਦੀਏ ਆਸ ਪੈ ਗੁਣ ਗਾਏ ਗੋਬਿੰਦ ਪੈ ਬਿਨ ਸੇ ਉਤਰੀ ਸਭ ਚਿੰਦ ਉਭਰੇ ਸਤਿਗੁਰ ਚਰਨੀ ਲਾਗ ਜੋ ਗੁਰ ਕਹੇ ਸੇ ਪਲ ਮੀਠਾ ਮਨ ਕੀ ਮਤ ਤਿਆਗ ਰਹਾਉ ਮਨ ਤਨ ਵਰਸਿਆ ਹਰ ਪਾਸ ਹੋਈ ਕਲ ਕਲੇਸ਼ ਕਿਸ ਬਿਘਨ ਨਾ ਹੋਈ ਸਦਾ ਸਾ ਪ੍ਰਭਾ ਜੀ ਕੇ ਸੰਗ ਉਤੇ ਮਰ ਨਾਮ ਕੇ ਰੰਗ ਚਰਨ ਕਾਸੋ ਲਾਗੋ ਪਿਆਰ ਮਿਸੇ ਕਾਮ ਕੋ ਓਂਕਾਰ ਪਰਮਿਲਨ ਕਾ ਮਾਰਗ ਜਾਣਾ ਪਾਏ ਪਗਟ ਹਾਸੋ ਮਨ ਮਾਨਾ ਸੁਣ ਸੱਜਣ ਸੁਣ ਮੀਤ ਸੁਹੇਲੇ ਨਾਮ ਰਤਨ ਅਗੇ ਅਤੁੱਲੇ ਸਦਾ ਸਾ ਪ੍ਰਭ ਗੁਣ ਨਿਤ ਗਾਈਏ ਕੋ ਨਾਨਕ ਵੁੱਡ ਪਾਗੀ ਪਾਈਏ ਪ੍ਰਭਾਤੀ ਮਹਿਲਾ ਪੰਜਵਾ ਸੇ ਤੁੰਤ ਸੇ ਸਤ ਸਾਹਾ ਹਰ ਕੀ ਦਰਗੇ ਨਾ ਵਿਸਾਹ ਹਰ ਹਰ ਨਾ ਜਪ ਮਨ ਮੀਤ ਗੁਰਪੂਰਾ ਪਾਈਏ ਵੁੱਡ ਪਾਗੇ ਨਿਰਮਲ ਪੂਰਨ ਰੀਤ ਰਹਾਉ ਪਾ ਲਭ ਜੀ ਵਧਾਈ ਸੰਤ ਪ੍ਰਸਾ ਹਰ ਕੇ ਗੁਣ ਗਾਏ ਸਫਲ ਜਨਮ ਜੀਵਨ ਪ੍ਰਵਾਨ ਗੁਰ ਪ੍ਰਸਾਦੀ ਹਰੰਗ ਮਾਨ ਬਿਨ ਸੇ ਕਾਮ ਕੋ ਓਂਕਾਰ ਨਾਨ ਗੁਰ ਸਪਾਰ ਪ੍ਰਭਾਤੀ ਮਹਿਲਾ ਪੰਜਵਾ ਨਾਨਕ ਗੁਰਮੁਖ ਉਤਰੇ ਪਾਰ ਪ੍ਰਭਾਤੀ ਮਹਿਲਾ ਪੰਜਵਾ ਗੁਰ ਪੂਰਾ ਪੂਰੀ ਜਾਂ ਕੀ ਕਲਾ ਗੁਰ ਕਾ ਸ਼ਬਦ ਸਦਾ ਗੁਰ ਸਦਾ ਅਟਲਾ ਗੁਰ ਕੀ ਬਾਣੀ ਜਿਸ ਲਗਲ ਵਰਸੇ ਗੁਰ ਕੀ ਬਾਣੀ ਜਿਸ ਵਰਸੇ ਦੂਰਦਰ ਸਪਤਾ ਕਰ ਨਸੇ ਹਰੰਗ ਰਾਤਾ ਮਨ ਰਾਮ ਰਾਮ ਗੁਣ ਗਾਵੇ ਮੂਟੋ ਸਾਧੂ ਤੂਰੀ ਨਾਵੇ ਰਹਾਓ ਗੁਰ ਪ੍ਰਸਾਦੀ ਉਤਰੇ ਪਾਰ ਪਉ ਪਰਮ ਬਿਨਸੇ ਬੇਕਾਰ ਮਨ ਤਰ ਅੰਤਰ ਬਸੇ ਗੁਰ ਚਰਨਾ ਨਿਰਪੁਰ ਸਾਹ ਚ ਪਏ ਹਰ ਸਰਨਾ ਅਨਹਦ ਸਹਿਜ ਕਰ ਅੰਧ ਸਹਿਜ ਰਸ ਸੁਖ ਘਨੇਰੇ ਦੁਸਰ ਦੁੱਖ ਨ ਆਵੇ ਨੇਰੇ ਗੁਰਪੁਰੇ ਆਪਣੇ ਕਰ ਰਾਖੇ ਹਰ ਨਾਮ ਜਤ ਕਿਲ ਸਭ ਲਾਥੇ ਸੰਤ ਸੰਸਖ ਭਏ ਸੁਹੇਲੇ ਗੁਰਪੂਰੇ ਪਰ ਸੁਣ ਲੈ ਮੇਲੇ ਜਨਮ ਮਨ ਦੇ ਖੁਲਾ ਫਹਾ ਕਾਟਿਆ ਕੌਣ ਗੁਰਪੁਰ ਦਾ ਢਾਕਿਆ ਪ੍ਰਭਾਤੀ ਮਹਿਲਾ ਪੰਜਵਾ ਸਤਿਗੁਰਪੁਰੇ ਨਾਮ ਦੀਆ ਅੰਧਮ ਕਲਾ ਸਦਾ ਸੁਖ ਕਾਰ ਸਗਲਾ ਰਾਸ ਦੀਆ ਰਹਾਉ ਚਨ ਕਲ ਗੁਰ ਕੇ ਮਨ ਉਠੇ ਦੁੱਖ ਦਰ ਪਰ ਬਿਨਸੇ ਝੂਠੇ ਨਿਤ ਉੱਠ ਗਾਓ ਪ੍ਰਭ ਕੀ ਬਾਣੀ ਆਠ ਪਰ ਹਸਿਮਰੋ ਪ੍ਰਾਣੀ ਕਰ ਬਾਰ ਪ੍ਰਭ ਸਭਨੀ ਚਾਈ ਕਰ ਬਾਰ ਸਭਨੀ ਥਾਈ ਸੰਗ ਸਹਿ ਜੈ ਹੋਣ ਜਾਈ ਦੇਵਕਾ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਉਨਤਾਸ ਪ੍ਰਭਾਤੀ ਮਹਿਲਾ ਪੰਜਵਾ ਪਰਮ ਪ੍ਰਸੁਗੁਰ ਸੁਜਾਨ ਗੁਰਪੂਰਾ ਪਾਈ ਉੱਟ ਪਾਗੀ ਦਰਸ਼ਨ ਕੋ ਜਾਈਏ ਕੁਰਬਾਨ ਰਹਾਉ ਕੇ ਲੁਖ ਮੇਟੇ ਸਭ ਸੰਤੋਖ ਨਾਮ ਅਰਾਧਨ ਹੋਆ ਜੋਗ ਸਾਧ ਸੰਗ ਹੋਆ ਪ੍ਰਗਾਸ ਚਰਨ ਕਲ ਮਨ ਮਾਏ ਨਿਵਾਸ ਜਿਨ ਕੀਆ ਤਿਨ ਲੀਆ ਰਾਖ ਪ੍ਰਭ ਪੂਰਾ ਅਨਾਥ ਕਾ ਨਾਥ ਜਿਸ ਨਵਾਜੇ ਕਿਰਪਾ ਧਾਰ ਪੂਰਨ ਕਰਮ ਤਾਂ ਕਿ ਆਚਾਰ ਗੁਣ ਗਾਵ ਨਿਤ ਨਿਤ ਨਵੇ ਲਾਸ਼ ਚੁਰਾਸੀ ਜੋ ਨਾ ਪਵੇ ਇਆਂ ਉਹਾਂ ਚਰਨ ਪੁਜਾਰੇ ਮੁੱਖ ਜਨ ਸਾਚੇ ਦਰਬਾਰੇ ਜਿਸ ਮਸਤਕ ਗੁਰ ਤਰਿਆ ਹਾਥ ਕੋਟ ਮੇਰੇ ਕੁਵਿਰਲਾ ਦਾਸ ਜਲਸਾ ਮਈਆ ਪੇਖੇ ਭਰਪੂਰ ਨਾਨਕ ਉਦਸ ਤਿਸ ਜਨ ਕੀ ਧੂਰ ਪ੍ਰਭਾਤੀ ਮਹਿਲਾ ਪੰਜਵਾ ਕੁਰਬਾਨ ਜਾਈ ਉਸ ਕੁਰਬਾਨ ਜੈ ਗੁਰ ਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਲ ਜਪਣੇ ਰਹਾਉ ਅੰਮ੍ਰਿਤ ਬਾਣੀ ਸੁਣਤ ਨਿਹਾਲ ਬਿਸਕੈ ਵਿਖਿਆ ਜੰਜਾਲ ਸਾਹ ਸਭ ਸੁਣ ਲਾਗੀ ਪ੍ਰੀਤ ਹਰ ਪ੍ਰਭ ਆਪਣਾ ਆਇਆ ਚੀਤ ਨਾਮ ਜਪਤ ਹੋਆ ਪ੍ਰਗਾਸ ਗੁਰਸਬ ਦੇ ਕਿਨੇ ਦਿਦੇ ਨਿਵਾਸ ਗੁਰਸਿਮਰ ਸਦਾ ਦਿਆਲ ਹਰ ਜਪ ਜਪ ਨਾਨਕ ਭੈ ਨਿਹਾਲ ਪ੍ਰਭਾਤੀ ਮਹਿਲਾ ਪੰਜਵਾ ਗੁਰ ਗੁਰ ਕਰਤ ਸਾ ਸੁਖ ਪਾਇਆ ਦੀਨ ਦਿਆਲ ਭੈ ਕਿਰਪਾਲਾ ਆਪਣਾ ਨੂੰ ਆਪ ਜਪਾਇਆ ਰਹਾਉ ਸਤਸੰਤ ਮੇਲਾ ਪਿਆ ਪ੍ਰਗਾਸ ਹਰ ਜਦ ਪੂਰਨ ਪਈ ਆਸ ਸਰਬ ਕਿਰਿਆ ਸੁਖ ਮਨ ਉੱਠੇ ਹਰ ਗੁਣ ਗਾਏ ਗੁਰੂ ਨਾਨਕ ਤੁਠੇ ਪ੍ਰਭਾਤੀ ਮਹਿਲਾ ਪੰਜਵਾ ਕਰ ਦੂਜਾ ਬੇਪਾਸ ਇੱਕ ਓਮਕਾਰ ਸਤਿਗੁਰ ਪ੍ਰਸਾਦ ਆਪਣਾ ਦੂਜਾ ਠਾਉ ਨਾਹੀਂ ਬਿਨ ਹਰ ਨਾਉ ਸਰਬ ਸਿਰ ਕਲਿਆਣ ਪੂਰਨ ਹੋਏ ਸਗਲ ਕਾਮ ਹਰ ਕੋ ਨਾਮ ਜੇ ਪੇ ਨੀਤ ਕਾਮ ਕੋ ਉਕਾਰ ਬਸੇ ਲਗੇ ਇੱਕ ਪ੍ਰੀਤ ਰਹਾਉ ਨਾਮ ਲਾਗੇ ਦੁੱਖ ਪਾਗੇ ਸੰਪਾਲਨ ਯੋਗ ਸਰਗ ਪੇਟੇ ਜਮਨਾ ਤੇਟੇ ਜਿਸ ਹੋਏ ਸੰਯੋਗ ਰਹਿਣ ਦਿਨ ਸਤਿਆਏ ਹਰ ਹਰ ਤਜ ਮਨ ਕੇ ਭਰਮ ਸਾਸੰਤ ਹਰ ਮਿਲੇ ਜਿਸੇ ਪੂਰਨ ਕਰਮ ਜਨਮ ਜਨ ਬੇਖਾਦ ਬਿਨਸੇ ਰਾਖ ਲਈ ਨੇ ਆਪ ਮਾਤ ਪਿਤਾ ਮੀਤ ਪਾਈ ਜਨ ਨਾਨਕ ਹਰ ਹਰ ਜਾਪ ਪ੍ਰਭਾਤੀ ਮਹਿਲਾ ਪੰਜਵਾ ਬੇਪਾਸ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਰਾਮ ਰਾਮ ਰਾਮ ਜਾਪ ਕਲ ਕ੍ਰਿਸ ਲੋਭ ਵੋ ਬਿਨਸ ਜੈ ਹੁਣ ਤਾਪ ਰਹਾਉ ਆਪ ਤੈ ਸੰਤ ਚਰਨ ਲਗ ਮਨ ਪਿਟ ਜਾਏ ਪਾਪ ਨਾਨਕ ਬਾਰ ਕ੍ਰਿਸ਼ਨ ਜਾਣੇ ਰਾਖਨ ਕੋ ਪ੍ਰਭ ਮਾਈ ਬਾਪ ਪ੍ਰਭਾਤੀ ਮਹਿਲਾ ਪੰਜਵਾ ਚਰਨ ਕਲ ਸਰਨ ਟੀਕ ਊਚ ਵ ਬੇਅੰਤ ਸਾਕਰ ਸਰਬ ਉਪਰ ਤੁਸੀਂ ਏਕ ਰਹਾਉ ਪਾਣ ਅਦਾ ਦੁੱਖ ਬਿਦਾਰ ਦੇਹ ਹਰ ਬੁੱਧ ਵਿਵੇਕ ਨਮਸਕਾਰ ਰੱਖਣ ਹਾਰ ਮਨ ਅਰਾਧਾ ਪ੍ਰਭੂ ਵੇਕ ਸੰਤ ਕਰੋ ਮੰਜਨ ਨਾਨਕ ਪਏ ਸੁਖ ਅਨੇਕ ਪ੍ਰਭਾਤੀ ਅਸ਼ਪਦੀਆਂ ਮਹਿਲਾ ਪਹਿਲਾ ਬੇਪਾਸ ਇੱਕ ਓਅੰਕਾਰ ਸਤਿ ਪ੍ਰਸਾਦ ਦੁਬਦਾ ਬੋਰੀ ਮਨ ਬੋਰਾਇਆ ਝੂਠੇ ਲਾਲਚ ਜਨਮ ਗਵਾਇਆ ਲਫਟੇ ਫੁਣ ਬੰਧ ਨਾ ਪਾਇਆ ਸਤਿਗੁਰ ਰਾਖੇ ਨਾਮ ਦਿਠਾਇਆ ਨਾ ਮਨ ਮੇਰੇ ਨਾ ਮਾਇਆ ਮਰੇ ਜਿੰਦ ਖਿਸਕੀਆ ਸੋਈ ਜਾਣੇ ਸਰਬ ਚਰ ਪੁਰ ਸਾਗਰ ਤਰੇ ਰਹਾਉ ਮਾਇਆ ਸੰਚ ਰਾਜੇ ਓਂਕਾਰੀ ਮਾਇਆ ਸਰ ਚਲੇ ਪਿਆਰੀ ਮਾਇਆ ਮਮਤਾ ਹੈ ਬੋ ਰੰਗੀ ਬਿਨ ਆਇਓ ਕੋ ਸਾਥਨਾ ਸੰਗੀ ਜਮਨ ਦੇਖੇ ਪਰਮਨ ਤੈਸਾ ਜੈਸੀ ਮਨਸਾ ਤੈਸੀ ਦਸਾ ਜੈਸਾ ਕਰਨ ਤੈਸੀ ਲਿਵਲਾਵੇ ਸਰਗ ਪੁਰ ਸਜ ਕਰ ਅਪਾਵੇ ਰਾਗ ਨਾਦ ਮਨ ਦੂਜੇ ਪਾਇਆ ਰਾਣਾ ਮੁਦ ਜੇ ਪਾਏ ਅੰਤ ਕਰ ਮਹਾਂ ਦੁੱਖ ਪਾਏ ਸਰਗ ਪੇਟੇ ਸਰਗ ਪੇਟੇ ਸੋਜੀ ਪਾਏ ਸਾਚੇ ਨਾ ਰਹਿ ਲਿਵਲਾਏ ਸਾਚੇ ਸਰਦ ਸੱਚ ਕਮਾਵੇ ਸੱਚੀ ਬਾਣੀ ਹਰ ਗੁਣ ਗਾਵੇ ਨਿਕਰਵਾਸ ਨਿਕਰਵਾਸ ਅੰਮ੍ਰਿਤ ਪਦ ਪਾਵੇ ਦਰ ਤਾਂ ਦਰ ਸੱਚੇ ਸੁਭਾ ਪਾਵੇ ਗੁਰ ਸਾਹਿਬ ਬਿਨ ਭਗਤਾਂ ਹੋਈ ਅਨੇਕ ਯਤਨ ਕਰੇ ਜੇ ਕੋਈ ਹੋਮੇ ਮੇਰਾ ਸਭ ਦੇ ਖੋਈ ਨਿਰਮ ਨਵ ਸੇ ਮਨ ਸੋਈ ਇਸ ਜਗ ਮੈਂ ਸਬਰ ਕਰਨੀ ਹੈ ਸਾਰ ਬਿਨ ਸਭ ਦੇ ਹੋਰ ਮੋਹ ਗੁਬਾਰ ਸਭ ਦੇ ਨਾਮ ਰੱਖੇ ਉਰਤਾਰ ਸਭ ਦੇ ਗਤਵਿਤ ਮੁੱਖ ਦੁਆਰ ਔਰ ਨਾਹੀਂ ਕਰ ਵੇਖ ਔਨੇ ਕਰ ਦੇਖਣ ਹਾਰੋ ਸਾਚਾ ਆਪ ਅਨੂਪ ਅਪਾਰੋ ਰਾਮ ਨਾਮ ਉੱਤਮ ਗਤ ਹੋਏ ਨਾਨਕ ਖੋਜ ਲਹਿ ਜਨ ਕੋਈ ਪ੍ਰਭਾਤੀ ਮਹਿਲਾ ਪਹਿਲਾ ਮਾਇਆ ਮੋਏ ਸਰਲ ਜਗ ਛਾਇਆ ਕਾਮਣ ਦੇ ਕਾਮਣ ਲੋਭਾਇਆ ਸੁਧ ਕੰਚਨ ਸੁਹੇਤ ਵਧਾਇਆ ਸਭ ਕੁਛ ਆਪਣੇ ਇੱਕ ਰਾਮ ਪਰਾਇਆ ਐਸਾ ਜਪ ਜਪ ਜਪ ਮਾਲੇ ਦੁੱਖ ਸੁਖ ਪਰ ਭਗਤ ਨਿਰਾਲੇ ਰਹਾਉ ਗੁਣ ਦਾਨ ਤੇਰਾ ਅੰਤਰਾ ਪਾਇਆ ਸਾਚ ਸਬਦ ਤੁਜ ਮੈਂ ਸਮਾਇਆ ਅਵਗੁਣ ਤੁ ਆਪ ਰਚਾਇਆ ਸਹੀ ਪਤ ਜਿਨ ਸੱਚ ਦਿਲਾਇਆ। ਗਿਆਨ ਤਨ ਗਿਆਨ ਤਨ ਗਿਆਨ ਤਨ ਨਰ ਨਿਰਬਾਣੀ ਬਿਨ ਸਾਗਰ ਪੇਟੇ ਕੋਈ ਨਾ ਜਾਣੀ। ਸਗਲ ਸਰੋਵਰ ਜੋਤ ਸਮਾਣੀ ਅੰਧ ਰੂਪ ਵਿੱਚੋਂ ਕਰਬਾਣੀ। ਪਉ ਭਗਤ ਗੁਰਮਤੀ ਪਾਏ ਹਉਮ ਵਿੱਚੋਂ ਸਭ ਜਲਾਏ। ਤਾਰਤ ਰਾਖੇ ਠਾਕਰ ਹਾਏ ਸਾਚ ਨਾ ਮਨ ਸਾਚ ਨਾ ਮਨ ਵਸਾਏ। ਸੱਚਾ ਨਾਮ ਮਨ ਵਸਾਏ ਵਿਸ਼ਮ ਵਿਰੋਧ ਵਿਸ਼ਮ ਰਹਿਪਦ ਮਾਰਦੇ। ਗੁਰਮਤਿ ਮਾਨਾ ਏਕਲੇ ਉਲਾਗੇ ਦੇਖਣ ਵਾਲਿਆ ਜਲ ਜਲ ਮੈਂ ਆਗੇ। ਸੋ ਬੂਝੇ ਹੋਠ ਪਾਗੇ ਸਤਿਗੁਰ ਸੇਵ ਭਰਮ ਚੁਕਾਏ। ਅੰਦਰ ਜਾਗੇ ਸੱਚ ਲੈ ਬੁਲਾਏ ਇਹ ਕੋ ਜਾਣੇ ਔਰ ਨਾ ਕੋਏ। ਸੁਖਦਾਤਾ ਸੇਵੇ ਨਿਰਮਲ ਹੋਏ ਸਿਆਸਤ ਸ਼ਬਦ ਵਿਚਾਰ। ਜਪਤਾ ਸਿੰਘ ਹਉਮੇ ਮਾਰ ਜੀਵਨ ਮੁਰਜਾ ਸਭ ਸੁਣਾਏ। ਸੱਚੀ ਰਹਿਤ ਸੱਚਾ ਸੁਖ ਪਾਏ ਸੁਖਦਾਤਾ ਦੁੱਖ ਮਿਟਣ ਹਾਰਾ। ਅਣਸ ਸੇ ਬੀਜੀ ਕਾਰਾ ਤਾ ਮਨ ਤਨ ਤਨ ਮਨ ਤਨ ਅੱਗੇ ਰਾਖਿਆ। ਨਾਨਕੇ ਮਨ ਸਚਾਖਿਆ ਪ੍ਰਭਾਤੀ ਮਹਿਲਾ ਪਹਿਲਾ। ਨੀਵਲੀ ਕਰਨ ਪਏ ਅੰਗਮ ਪਾਠੀ ਹੇਚ ਪੁਰ ਕੁੰਭ ਕਰੇ। ਬਿਨ ਸਤਿਗੁਰ ਕੇ ਸੋਜੀ ਨਾਈ ਪਰਮੇ ਪੂਲਾ ਬੂਟ ਮਰੇ। ਅੰਧਾ ਭਰਿਆ ਭਰ ਭਰ ਧੋਵੇ ਅੰਤ ਕਿਮਲ ਕਦੇ ਨਾ ਲਹੇ। ਨਾਮ ਬਿਨਾ ਫੋਕਟ ਸਭ ਕਰਮਾ ਜਿਉਂ ਬਾਜਕਰ ਭਰਮ ਪੂਲੇ। ਖੱਟ ਕਰਮ ਨਾਮ ਰੰਜਨ ਸੋਏ ਤੂੰ ਗੁਣ ਸਾਗਰ ਅਵਗੁਣ ਮੋਹੀ ਰਹਾਓ। ਮਾਇਆ ਤੰਦਾਤਾ ਆਵਣੀ ਦੁਰਮਤ ਕਾਲ ਬੇਕਾਰ ਮੂਰਖ ਆਪ ਗਣਾਇੰਦਾ ਬੂਝੇ ਬੂਝ ਨ ਸਕੇ ਕਾਰ। ਮਨਸਾ ਮਾਇਆ ਮੋਹਣੀ ਮਨ ਕਬੂਲ ਖਵਾਰ ਮੈਂ ਝੂਠਾ ਚੰਡਾਲਕਾ ਫੋਕਟ ਚਾਰ ਸ਼ਿੰਗਾਰ। ਝੂਠੀ ਮਨ ਕੀ ਮਤ ਹੈ ਕਰਨੀ ਬਾਲ ਵਿਵਾਦ। ਝੂਠੇ ਵਿੱਚ ਕਰਨ ਹੈ ਖਸਣਾ ਪਾਵੇ ਸਾਧ। ਬਿਨ ਆਵੇ ਹੋਰ ਕਮਾਵਣਾ ਫਿੱਕਾ ਆਵੇ ਸਾਧ। ਦੁਸ਼ਟੀ ਸਭਾ ਵਿਖਚੀ ਹੈ ਵਿਖਵਾਤੀ ਜੀਵਨ ਬਾਦ। ਇਹ ਭਰਮ ਭੁੱਲੇ ਮਰੋ ਨਾ ਕੋਈ ਸਤਿਗੁਰ ਸੇਵ ਸਾਸਕ ਹੋਏ। ਬਿਨ ਸਤਿਗੁਰ ਮੁਕਤੇ ਨਾ ਪਾਈ ਆਵੇ ਜੇ ਮਰੇ ਮਰ ਜਾਈ। ਇਹੋ ਸੀਰ ਹੈ ਤੈ ਗੁਣ ਧਾਤ ਇਸ ਵਿਆਪੀ ਸੋ ਸੰਤਾਪ। ਸੋ ਸੇਵੋ ਜਿਸ ਮਾਈ ਨਾ ਬਾਪ ਵਿੱਚੋਂ ਚੁੱਕੇ ਤਿਸ ਅਰ ਆਪ। ਜੈ ਜੈ ਤੇ ਜੈ ਜੈ ਦੇਖਾ ਤੈ ਤੈ ਸੋਈ। ਬਿਨ ਸਤਿਗੁਰ ਪੇਤੇ ਮੁਕਤਾ ਹੋਈ ਹਿਰਦੇ ਸੱਚ ਇਹ ਕਰਨੀ ਸਾਰ। ਹੋਰ ਸਭ ਪਖੰਡ ਪੂਜ ਖਵਾਰ ਦੁਰਦਾ ਚੁੱਕੇ ਤਾਂ ਸਦ ਪਛਾਣ। ਦੁਰਦਾ ਚੁੱਕੇ ਤਾਂ ਸਦ ਪਛਾਣ ਘਰ ਬਾਰ ਏਕੋ ਕਰ ਜਾਣ। ਇਹ ਮਤ ਸਦ ਹੈ ਸਾਰ ਵਿੱਚ ਦੁਰਦਾ ਮਾਥੇ ਪਾਵੇ ਇਸ਼ਾਰ। ਕੰਨੀ ਕੀਤ ਗੁਰਮਤਿ ਸਾਰ ਸੰਸਭਾ ਗੁਣ ਗਿਆਨ ਵਿਚਾਰ। ਮਨ ਮਾਰੇ ਜੀਤ ਮਰ ਜਾਣ ਨਾਨਕ ਨਦੀ ਨਿਰ ਪਛਾਣ। ਪ੍ਰਭਾਤੀ ਮਹਿਲਾ ਪਹਿਲਾ ਦੱਖਣੀ ਗੋਤੰਤ ਪਹਿਲਾ ਇਸਤਰੀ ਤਿਸ ਦੇਖ ਇੰਦਰ ਲਭਾਇਆ ਸਹਿਸ ਸੀ ਚੇਨ ਪਗ ਹੋਏ ਤਾਂ ਮਨ ਪਛੋਟਾਇਆ। ਕੋਈ ਜਾਣਾ ਭੁੱਲੇ ਪਾਏ ਸੋ ਭੁੱਲੇ ਜਿਸੇ ਭਜਾਏ। ਸੋ ਭੁੱਲੇ ਜਿਸ ਆਪ ਭਜਾਏ ਸੋ ਭੁੱਲੇ ਜਿਸ ਆਪ ਭੁਲਾਏ ਬੂਝੇ ਤਿਸੇ ਭਜਾਏ। ਰਹਾਓ ਤੇ ਹਰਿਚੰਦ ਪਿਥਵੀ ਪਤ ਰਾਜੇ ਕਾਦ ਕੀਮ ਨਾ ਪਾਏ। ਔਗੁਣ ਜਾਣੇ ਤਾਂ ਪੁੰਨ ਕਰੇ ਕਿਉਂਕਿ ਨਖਾ ਬਿਕਾਏ। ਕਰੋ ਅਢਾਈ ਧਰਤੀ ਮਾਂਗੀ ਬਾਲ ਰੂਪ ਬਹਾਨੇ ਕਿਉਂ ਪਿਆਲ ਜੈ ਕਿਉਂ ਛਲੀਏ ਜੇਬਲ ਰੂਪ ਪਛਾਣੇ। ਰਾਜਾ ਜਨਮਜਾ ਦੇ ਮਤੇ ਬਸ ਪਿਆਸ ਪੜਾਇਆ ਤਿੰਨ ਕਰ ਜਗ ਅਠਾਰੇ ਕਾਏ। ਕਿਤਨਾ ਚਲੇ ਚਲਾਇਆ ਗਣਤੀ ਗਣਤ ਨਾ ਗਣਦੀ ਹੁਕ ਪਛਾਣਾ। ਬੋਲੀ ਭਾਏ ਸੁਪਾਈ ਜੋਗ ਸੇਵਰ ਤੇ ਤੇ ਸਲਾਈ ਸਭ ਤੇਰੀ ਵਡਿਆਈ। ਗੁਰਮੁਖ ਅਲਿਪਤ ਲੇਪ ਕਦੇ ਨਾ ਲਾਗੇ ਸਦਾ ਰਹੇ ਸਰਣਾਈ। ਮਨੁੱਖ ਮੁਗਲ ਆਗੇ ਚੇਤੇ ਨਾਹੀਂ ਦੁੱਖ ਲਾਗੇ ਪਛਤਾਈ। ਆਪੇ ਕਰੇ ਕਰਾਏ ਕਰਤਾ ਜਿਨ ਰਚਨਾ ਰਚੀਐ। ਹਰ ਅਭਾਨ ਨਾ ਜਾਏ ਜੀਉਂ ਅਭਾਨੇ ਪੈ ਪਚੀਐ। ਭੁੱਲਣ ਵਿੱਚ ਕੀਆ ਸਭ ਕੋਈ ਕਰਤਾ ਆਪ ਆਪ ਭੁੱਲੇ। ਨਾ ਸੱਚ ਨਾਮ ਨਿਸਤਾਰਾ ਕੋ ਕਿਰਪਾ ਅਕੁੱਲੇ ਪ੍ਰਭਾਤੀ ਮਹਿਲਾ ਪਹਿਲਾ ਆਖੋ ਸੁਣਾ ਨਾਮ ਆਧਾਰ ਧੰਦਾ ਛੁਟਕ ਗਿਆ ਬੇਕਾਰ ਜਿਉਂ ਮਨਮੁਖ ਦੂਜੇ ਪਤ ਖੋਏ ਬਿਨਾਂ ਮੈਂ ਅਵਰ ਨ ਕੋਈ ਸੁਣ ਮਨ ਅੰਦੇ ਮੂਰਖ ਗਵਾਰ ਆਪ ਜਾਤ ਲਾਜ ਨਹੀਂ ਲਾਗੇ ਬਿਨ ਗੁਰ ਬੂਡੇ ਬਾਰੋ ਬਾਲ ਰਹਾਓ ਇਸ ਮਨ ਮਾਇਆ ਮੋਹ ਵਿਨਾਸ਼ ਤੁਰ ਹੁਕਮ ਲਿਖੇ ਤਾਂ ਕਈ ਇੱਕ ਆਸ ਗੁਰਮੁਖ ਵੇਲੇ ਚੀਨੇ ਕੋਈ ਨਾ ਮੁਕਤ ਕਿਉਂ ਹੋਏ ਪਰਮ ਪਰਮ ਡੋਲੇ ਲਖ ਚੋਰਾਸੇ ਬਿਨ ਗੁਰ ਪੂਜੇ ਜਮ ਕੀ ਫਾਸੇ ਇਹ ਮਨ ਵਾ ਖਿਨ ਖਿਨ ਉਬ ਪਿਆਲ ਗੁਰਮੁਖ ਨਾ ਗੁਰਮੁਖ ਛੂਟੇ ਨਾਮ ਸੰਭਾਲ ਆਪੇ ਸਦੇ ਢਿੱਲ ਨਾ ਹੋਏ ਸਬਦ ਮਰੇ ਸਹਿਲਾ ਜੀਵੇ ਸੋਏ ਬਿਨ ਗੁਰ ਸੋਜੀ ਕਿਸੇ ਨਾ ਹੋਏ ਆਪੇ ਕਰੇ ਕਰਾਵੇ ਸੋਏ ਝਗੜ ਚੁਕਾਵੇ ਹਰ ਗੁਣ ਗਾਵੇ ਪੂਰਾ ਸਰਵ ਸਹਿਜ ਸਮਾਵੇ ਇਹ ਮਨ ਡੁਲਟ ਤੋ ਠਹਿਰਾਵੇ ਸਜਕਨੀ ਕਰ ਕਾਰ ਕਮਾਵੇ ਅੰਤਰ ਜੂਠਾ ਕਿਉਂ ਸਚ ਹੋਏ ਸਬਦ ਧੋਏ ਸਬਦੀ ਧੋਏ ਵਿਰਲਾ ਕੋਏ ਗੁਰਮੁਖ ਕੋਈ ਗੁਰਮੁਖ ਕੋਈ ਸੱਚ ਕਮਾਵੇ ਆਉਣ ਜਾਣਾ ਠਾਕਰ ਹਾਵੇ ਹੋ ਖਾਣਾ ਪੀਣਾ ਸੁਖ ਸਾਰ ਹਰ ਜਨ ਸੰਗਤ ਪਾਵੇ ਪਾਰ ਸੱਚ ਬੋਲੇ ਬੁਲਾਵੇ ਪਿਆਰ ਗੁਰ ਕਰ ਸਭ ਕਰਨੀ ਹੈ ਸਾਰ ਹਰ ਜਸ ਕਰਨ ਧਰਮ ਪਤ ਪੂਜਾ ਕਾਮ ਅਗਨੀ ਮੈਂ ਪੁੰਚਾ ਹਰ ਸਚਾਖਿਆ ਤਮਨ ਭੀਜਾ ਪੰਡਤ ਨਾਨਕ ਅਗਵ ਨਾ ਦੂਜਾ ਪ੍ਰਭਾਤੀ ਮਹਿਲਾ ਪਹਿਲਾ ਰਾਮ ਨਾ ਜਾ ਅੰਤਰ ਪੂਜਾ ਗੁਰ ਸਰਬ ਵਿਚਾਰੇ ਅਵਨਾ ਦੂਜਾ ਏਕੋ ਰਾਵ ਗਿਆ ਸਠਾਈ ਅਵਨਾ ਦੀ ਸਿੱਖ ਪੂਜ ਚੜਾਈ ਰਹਾਓ ਮਨ ਤਨ ਆਗੇ ਜੀ ਰਤ ਪਾਸ ਜੋ ਭਾਵੇ ਤਿਉਂ ਰੱਖੋ ਅਰਦਾਸ ਸੱਚ ਜਿਹਵਾ ਹਰ ਸਿੰ ਰਸਾਈ ਗੁਰਮਤ ਛੂਟ ਸ ਪ੍ਰਭ ਸਰਣਾਈ ਕਰਮ ਤਨ ਪਰ ਮੇਰੇ ਕੀਏ ਨਾਮ ਡੈਸੇ ਕਰਮਾਂ ਦੀ ਕੀਏ ਸਤਿਗੁਰ ਕਸ ਚਾਰ ਪਦਾਰਥ ਤੀਨ ਸਮੇਂ ਇੱਕ ਕਿਰਤਾਰਥ ਸਤਿਗੁਰ ਦੀਏ ਮੁਕਤ ਧਿਆਨਾ ਹਰ ਪਰ ਚੀਨ ਪਏ ਪ੍ਰਧਾਨਾ ਮਨ ਤਨ ਸੀਤਲ ਗੁਰ ਪੁੱਜ ਬਜਾਈ ਪ੍ਰਭ ਨਜਰ ਕੀਮਤ ਪਾਈ ਪ੍ਰਭ ਨਵਾਜੇ ਕਿਨ ਕੀਮਤ ਪਾਈ ਕਉ ਨਾਨਕ ਗੁਰਬੂਜ ਬਜਾਈ ਨਾ ਬਿਨਾਂ ਕਤਕਨੇ ਨਾ ਪਾਈ ਪ੍ਰਭਾਤੀ ਮਹਿਲਾ ਪਹਿਲਾ ਇੱਕ ਤੁਰ ਬਗਸਰੇ ਗੁਰਪੂਰੇ ਸੱਚੀ ਬਣਤ ਬਣਾਈ ਹਰ ਰੰਗ ਰਾਤੇ ਸਦਾ ਰੰਗ ਸਾਚਾ ਦੁੱਖ ਵਿਸ਼ੇਸ਼ ਦੁਸਖੇ ਪਤ ਪਾਈ ਝੂਠੀ ਦੁਰਮਤ ਕੀ ਚਿਤਰਾਈ ਬ੍ਰਿਸਤ ਬਾਰ ਨਾ ਲਾਗੇ ਕਾਈ ਰਹਾਓ ਮਨ ਕੋ ਦੁੱਖ ਦਰਦ ਆਪਸ ਮਨੁੱਖ ਜੂਠ ਮਨ ਦੁੱਖ ਨਾ ਜਾਏ ਸੁੱਖ ਦੁੱਖ ਦਾਤਾ ਗੁਰਮੁਖ ਜਾਤਾ ਮੇਰ ਲੈਸਣ ਆਈ ਮਨਮੁਖ ਤੇ ਭਗਤਾਂ ਹੋਸ਼ ਹਮੇ ਪਚੇ ਦੀਵਾਨੇ ਇਹ ਮਨ ਆਖੇਨ ਉਬ ਪਿਆਲੇ ਜਲ ਸਭ ਨਾ ਜਾਣੇ ਭੁੱਖ ਪਿਆਸਾ ਜਗ ਪਿਆ ਤ੍ਰਿਪਤ ਨਹੀਂ ਬਿਨ ਸਤਿਗੁਰ ਪਾਏ ਸਹਿਜੇ ਸਜਮੜੇ ਸੁੱਖ ਪਾਈਏ ਦਰਗੇ ਪੈਂਦਾ ਜਾਏ ਦਰਗੇ ਦਾਨਾ ਬਿਨ ਇੱਕ ਆਪੇ ਨਿਰਮਲ ਗੁਰ ਕੀ ਬਾਣੀ ਆਪੇ ਸੁਰਤਾ ਸਦ ਵਿਚਾਰ ਆਪੇ ਪੂਜੇ ਪਰ ਨਿਰਬਾਣੀ ਜਲ ਚ ਅਗਨੀ ਫੁਣ ਪਵਨੇ ਤੈਮਿਲ ਜਗਤ ਉਪਾਇਆ ਐਸਾ ਬਲ ਛਲ ਤਿੰਨ ਕੋ ਦੀਆ ਹੁਕਮੀ ਠਾਕਰ ਆਇਆ ਐਸੇ ਜਨ ਵਿਰਲੇ ਸੰਸਾਰ ਐਸੇ ਜਨ ਵਿਰਲੇ ਜਗ ਅੰਤਰ ਪਰਖ ਜਾਣੇ ਪਾਇਆ ਜਾਤ ਵਰਨ ਤੇ ਪਏ ਅਤੀਤਾ ਮਮਤਾ ਹੋ ਚੁਕਾਇਆ ਮਮਤਾ ਲੋਭ ਚੁਕਾਇਆ ਨਾਮ ਰਤੇ ਤੀਰਥ ਸੇ ਨਿਰਮਲ ਦੁੱਖ ਹਉਮੈ ਮੈਲ ਚੁਕਾਇਆ ਨਾਨਕ ਤਿੰਨ ਕੇ ਚੰਨ ਪਖਾਲੇ ਜਿਨ੍ਹਾਂ ਗੁਰਮੁਖ ਸਾਚਾ ਪਾਇਆ ਪ੍ਰਭਾਤੀ ਮਹਿਲਾ ਤੀਜਾ ਬੇਭਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਪ੍ਰਸਾਦੀ ਵੇਖ ਤੂੰ ਹਰਿਮੰਦਰ ਤੇਰੇ ਨਾਲ ਹਰਿਮੰਦਰ ਸਭ ਦੇ ਖੋਜੀ ਹੈ ਹਰ ਨਾਮੇ ਲਿਹੋ ਸਮਾਲ ਮੇਰੇ ਮਨ ਸਭ ਰੁਪਏ ਰੰਗ ਹੋਏ, ਸੱਚੀ ਪਰ ਸੱਚਾ ਹਰ ਮੰਦਰ, ਸਿਪਰਤੀ ਸਾਚੀ ਸੋਏ ਰਹਾਉ। ਹਰ ਮੰਦਰ ਮੈਂ ਹਰ ਮੰਦਰ ਇਹ ਸੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਮਨ ਮਖਮੂਲ ਨਾ ਜਾਣੀ, ਮਾਨ ਸਰਮੰਦਰ ਨਾ ਹੋਏ। ਹਰ ਮੰਦਰ ਹਰ ਜੋ ਹਰ ਮੰਦਰ ਹਰ ਜੋ ਸਾਜਿਆ, ਰੱਖਿਆ ਹੁਕਮ ਸਵਾਰ, ਤੋਰ ਲੇਖ ਲਿਖਾਇਆ ਸੋ ਮੇਟਣਾ, ਕੋਈ ਨਾ ਮੇਟਣ ਹਾਰ। ਤੁਰ ਲੇਖ ਲਿਖਾ ਸੋ ਕਮਾਵਣਾ, ਕੋਈ ਨਾ ਮੇਟਣ ਹਾਰ। ਸਭ ਚੀਨ ਸੁਖ ਪਾਇਆ, ਸੱਚੇ ਨਾਏ ਪਿਆਰ। ਹਰ ਮੰਦਰ ਸਭ ਦੇ ਸੋਹਣਾ, ਕੰਚਨ ਕੋਟ ਅਪਾਰ। ਹਰ ਮੰਦਰ ਇਹ ਜਗਤ ਹੈ, ਗੁਰਮੁਖ ਕੋਲ ਅੰਧਾਰ। ਦੂਜਾ ਪੋ ਕਰ ਪੂਜਦੇ, ਮਨਮੁਖ ਅੰਧ ਗਵਾਰ। ਜਿੱਥੇ ਲੇਖਾ ਮੰਗੀਏ ਤਿੱਥੇ ਦੇਹ ਜਾਤ ਨਾ ਜਾਏ, ਸਭ ਸੱਚ ਦੇ ਸੇ ਉਭਰੇ, ਦੁਖੇ ਦੂਜੇ ਪਾਏ। ਹਰ ਮੰਦਰ ਮੈਂ ਹਰ ਨਾਮ ਨਿਧਾਨ ਹੈ, ਨਾ ਬੂਝੇ ਮੁਕਤ ਗਵਾਰ। ਗੁਰਪ੍ਰਸਾਦੀ ਚੀਨਿਆ, ਹਰ ਆਖਿਆ ਉਰਧਾਰ। ਗੁਰ ਕੀ ਬਾਣੀ ਗੁਰ ਤੇ ਜਾਤੀ, ਜੇ ਸ਼ਬਦ ਤੇ ਰੰਗ ਲਾਏ। ਪਿਤ ਪੰਥ ਸੇ ਜਨ ਨਿਰਮਲ, ਹਰ ਕੇ ਨਾਮ ਉੱਤੇ ਆਏ। ਹਰ ਮੰਦਰ ਹਰ ਕਾ ਹਾਟ ਹੈ, ਰੱਖਿਆ ਸ਼ਬਦ ਸਵਾਰ। ਦੁਸ ਸੁਖ ਦਾ ਏਕ ਨਾਮ, ਗੁਰਮੁਖ ਲੈਨ ਸਵਾਰ। ਹਰ ਮੰਦਰ ਮਹਿਮਾ ਲੁਹਟ ਹੈ, ਮੋਹਿਆ ਦੂਜੇ ਪਾਏ। ਪਾਰਸ ਪੇਟੇ ਕੰਚਨ ਪਹਿਆ, ਕੀਮਤ ਕਹੀ ਨਾ ਜਾਏ। ਹਰ ਮੰਦਰ ਮੈਂ ਹਰ ਵਸੇ, ਸਭ ਨਿਰੰਤਰ ਸੋਏ। ਨਾਨਕ ਗੁਰਮੁਖ ਵਣਜੀ ਹੈ, ਸੱਚਾ ਸੁਦਾ ਹੋਏ। ਪ੍ਰਭਾਤੀ ਮਹਿਲਾ ਤੀਜਾ, ਪੈ ਪੈ ਜਾਗੇ ਸੇਜਨ ਜਾਗਣ, ਕਰੇ ਹਉਮੈ ਮਹਿਲ ਉਤਾਰ। ਸਦਾ ਜਾਗੇ ਕਰ ਆਪਣਾ ਰਾਖੇ, ਪੰਚਸ ਕਾਢੇ ਮਾਰ। ਮਨ ਮੇਰੇ ਗੁਰਮੁਖ ਨਾਮ 'ਤੇ ਆਏ, ਜਿੱਤ ਮਾਰ ਘਰ ਪਾਈ ਹੈ। ਮਨ ਸੇ ਹੀ ਕਰਮ ਕਮਾਏ ਰਹਾਉ, ਗੁਰਮੁਖ ਸਹਿਤ ਨਿਪਜੇ, ਦੁੱਖ ਹਉਮੈ ਵਿੱਚੋਂ ਜਾਏ। ਹਰ ਨਾਮਾ ਹਰ ਮਨ ਸੇ, ਸਹਿਜੇ ਹਰ ਗੁਣ ਗਾਏ। ਗੁਰਮਤੀ ਮੁਖ ਸੋਹਣੇ, ਰੱਖਿਆ ਉਰ ਧਾਰ। ਐਸੇ ਉੱਥੇ ਸੁੱਖ ਗਣਾ, ਹਰ ਜਪ ਹਰ ਹਰ ਉਤਰੇ ਪਾਹਰ। ਪਰ ਹਉਮੈ ਜਾਗਰ ਨਾ ਹੋਵੇ, ਗੁਰ ਭਗਤਾਂ ਪਵੀ ਥਾਏ। ਮਨਮੁਖ ਦਾ ਟੋਈ ਨਾ ਲਹੇ, ਪਾਏ ਦੂਜੇ ਕਰਮ ਕਮਾਏ। ਟਿਕ ਖਾਣਾ ਟਿਕ ਪਹਿਨਣਾ, ਜਿੰਨਾ ਦੂਜੇ ਪਾਏ ਪਿਆਰ। ਬਿਸ਼ਟਾ ਕੇ ਕੀੜੇ ਬਿਸ਼ਟਾ ਰਾਤੇ, ਮਰ ਜੰਮੇ ਹੋਏ ਖੁਆਰ। ਜਿਨ ਕੋ ਸਤਿਗੁਰ ਪੇਟਿਆ, ਤਿੰਨਾਂ ਵਿੱਚੋਂ ਬਲ ਜਾਓ। ਤਿੰਨ ਕੀ ਸੰਗਤ ਮਿਲ ਰਹਾ, ਸੱਚੇ ਸੱਚ ਸਮਾਓ। ਪੂਰੇ ਪਾ ਗੁਰ ਪਾਈਏ, ਉਪਾਇ ਨੇ ਕਿਤਿਆ ਪਾਇਆ ਜਾਏ। ਸਤਿਗੁਰ ਤੇ ਸਜ ਉਪਜੇ, ਹਉਮੈ ਸਭ ਜਲਾਏ। ਹਰ ਸਰਨਾਈ ਭੱਜ ਪਨ, ਹਰ ਸੇ ਭੱਜ ਮਨ ਮੇਰੇ, ਸਭ ਕੁਛ ਕਰਨੇ ਯੋਗ। ਨਾਨਕ ਨਾਮ ਨਾ ਵਿਸਰੇ, ਜੋ ਕਰੇ ਸੁਹੋਗ। ਪ੍ਰਭਾਤੀ ਬੇਭਾਸ ਮਹਿਲਾ ਪੰਜਵਾਂ, ਅਸ਼ਟਪਦੀਆਂ ਇੱਕ ਓਮਕਾਰ। ਸਤਿਗੁਰ ਪ੍ਰਸਾਦ ਮਾਤ ਪੇ ਭਾਈ ਸਤਬਨਤਾ, ਚੋਜ ਅਨੰਦ ਸੰਯੁਗਤਾ। ਉਰਜੇ ਮਨ ਮੀਠ ਮੁਹਾਰਾ, ਗੁਣ ਗਾਇਕ ਮੇਰੇ ਭੈਣ ਅਦਾਰਾ। ਏਕ ਹਮਾਰਾ ਅੰਤਰ ਜਾਮੀ, ਤਰ ਏਕਾ ਮੈਟਿਕ ਏਕ ਸਕੀ। ਸਿਰ ਸਾਵਣ ਪੁਰਖ ਸੁਆਮੀ ਰਹਾਉ, ਛਲ ਨਾਗਨ ਸਿਮਰੀ ਟੂਟਨ ਹੋਏ। ਗੁਰ ਕਹਿ ਝੂਠੀ ਦੋਹੇ, ਮੁਖ ਮਿੱਠੀ ਖਾਈ ਕੋਲ ਆਏ। ਅੰਮ੍ਰਿਤ ਨਾਮ ਹਰਿਆ ਅਗਾਏ, ਲੋ ਮੋਹ ਸੋ ਗਈ ਵਿਖੋਟ। ਗੁਰ ਕਿਰਪਾ ਮੈਂ ਕੀਨੀ ਛੋਟ। ਇਹ ਠਗਵਾਰੀ ਬਹੁਤ ਕਰ ਗਾਲੇ, ਹਮ ਗੁਰ ਰਾਖ ਲੇਖ ਕਿਰਪਾਲੇ। ਏਠ ਗੁਆਰੀ ਬਹੁਤ ਕਰ ਗਾਲੇ, ਹਮ ਗੁਰ ਰਾਖ ਲੇਖ ਕਿਰਪਾਲੇ। ਕਾਮ ਕ੍ਰੋਧ ਦੱਸੋ ਥਾਟ ਨਾ ਬਣਿਆ, ਗੁਰ ਉਪਦੇਸ਼ ਮੈਂ ਕਾਨੀ ਸੁਣਿਆ। ਜੇ ਦੇਖੋ ਤੇ ਮਹਾਂ ਚੰਡਾਲ ਰਾਖ ਲਈ ਆਪਣੇ ਗੁਰ ਗੋਪਾਲ ਦਸ ਨਿਰਮ ਵਾਲੀ ਦਸ ਨਿਰਮ ਕਰੀ ਦੁਹਾਗਨ ਗੁਰ ਕਹਿ ਰਸੇ ਬਿਖਾਗਨ ਇਨਸਨ ਬੰਦੇ ਸਤ ਲਜਾਏ ਹਮ ਗੁਰ ਰਾਖੇ ਹੱਲ ਬੁਲਾਏ ਓਮ ਰੇਵ ਸਿਉਂ ਬਸਰੈ ਛੋਡੇ ਗੁਰ ਕਹਿ ਮੂਰਖ ਹੋਡੇ ਇੰਨੀ ਕਰ ਕਰ ਕਹੀਂ ਨਾ ਪਾਏ ਹਮ ਗੁਰ ਰਾਖ ਲੀਲੇ ਬੁਲਾਏ ਇਨ ਦੋਵਾਂ ਸਿਉਂ ਇਨ ਲੋਸ਼ਾਂ ਭਏ ਬੇਰਾਈ ਇੱਕ ਇੱਕ ਗ੍ਰਹਿ ਮੈਂ ਨਾ ਦੁਇਨਾ ਕਟਾਈ ਆਏ ਪਪੇ ਅੰਚਲ ਲਾਗ ਕਰਤ ਰਸ ਪ੍ਰਸਦ ਬਾਗ ਪਬਸ ਬੋਲੇ ਕਿ ਇੰਨੇ ਆਏ ਸਲ ਦੂਤ ਮੇਰੀ ਸੇਵਾ ਲਾਏ ਤੂੰ ਠਾਕਰ ਯੁਗ ਰੇਸਰ ਤੇਰਾ ਕੌ ਨੰਦ ਗੁਰ ਕੀ ਅੰਨ ਬੇਰਾ ਪ੍ਰਭਾਤੀ ਮਹਿਲਾ ਪੰਜਵਾ ਮਨ ਮੇ ਕੋਦ ਮਾਂ ਓਂਕਾਰਾ ਪੂਜਾ ਕਰੇ ਬਹੁਤ ਵਿਸਥਾਰਾ ਕਰ ਇਸੇ ਅੰਤਰ ਚੱਕਰ ਬਣਾਏ ਅੰਤਰ ਕੀ ਮਲਕ ਵੀ ਨਾ ਜਾਏ ਇਤ ਸੰਗਤ ਇਸ ਸੰਗਤ ਪ੍ਰਕਿਨੀ ਨਾ ਪਾਇਆ ਭਗਵਤੀ ਮੇਰਾ ਮਨ ਮੋਹਿਆ ਮਾਇਆ ਰਹਾਉ ਪਾਪ ਕਰੇ ਪੰਚਾ ਕੇ ਬਸਰੇ ਤੀਰਥ ਕਰੇ ਸਭ ਉਤਰੇ ਬੋਰਖ ਮੈਂ ਹੋਏ ਨਿਸੰਗ ਜਾਂਪੁਰ ਬਾਲ ਖਰੇ ਕਲੰਕ ਕੁੰਗਰ ਇਹ ਕੁੰਗਰ ਬਾਲ ਜਾਵੇ ਤਾਲਾ ਅੰਤ ਕਪਟ ਫਿਰੇ ਬੇਤਾਲਾ ਵਰਮੀ ਮਾਰੀ ਸਾਪ ਨਾ ਮਰੇ ਵਰਮੀ ਮਾਰੀ ਸਾਪ ਨਾ ਬੂਆ ਪ੍ਰਸਖ ਜੈਨੇ ਜਿੰਤੂੰ ਕੀ ਆ ਪੂਰਤਾਪ ਗਿਰੀ ਕੇ ਬਸਤਰਾ ਅਰਦਸ ਮਾਰਾ ਗਿਰ ਤੇ ਨਸਤਾ ਦੇਸ਼ ਗੁਰ ਪਰਦੇਸੇ ਤਾਇਆ ਪੰਚ ਨਾਲ ਕਾ ਨਾਲੇ ਲੈ ਆਇਆ ਕਾਨ ਫਰਾਏ ਖਰਾਏ ਟੂਕਾ ਕਰ ਕਰ ਮਾਂਗਣ ਅਤੇ ਧਰਨ ਅਤੇ ਸੁੱਕਾ ਬੰਤਾ ਬਰੋਧ ਬਾਰ ਬੰਤਾ ਬੰਤਾ ਸ਼ੋਰ ਬਦਨਾਰੀ ਬੰਤਾ ਸ਼ੋਰ ਬਦਨਾਰੀ ਬੰਤਾ ਸ਼ੋਰ ਨਦਰ ਪਦਨਾਰੀ ਵੇਸ਼ ਨਾ ਪਈਏ ਮੁਕਤ ਖਿਆਰੀ ਬੋਲੇ ਨਹੀਂ ਹੋਏ ਮੋਨੀ ਜੋ ਬੈਠਾ ਮੋਨੀ ਅੰਤ ਕਲਪਵਾਈਏ ਜੋਨੀ ਅੰਤੇ ਰਹਿਤਾ ਦੁੱਖ ਦੇਹੀ ਸਹਿਤਾ ਹੁਕਮ ਬੂਝੇ ਵਿਆਹ ਪਿਆ ਮਮਤਾ ਬਿਨ ਸਤਿਗੁਰ ਕਿੰਨਾ ਪਾਈ ਪਰਮ ਗਤੇ ਪੁਰਸ਼ ਸਗਲ ਬੇਦ ਸਿਮਰਤੇ ਮਾਨਕ ਮੁੱਖ ਕਰਮ ਕਰੇ ਆ ਜਾਈ ਜੋ ਬਾਲੂ ਕਰ ਥੋਰ ਨਾ ਠਾਈ ਜਿਸ ਨੂੰ ਪੈ ਕਿਰਪਾਲ ਦਿਆਲਾ ਜਿਸ ਨੂੰ ਪੈ ਗੋਬਿੰਦ ਦਿਆਲਾ ਗੁਰ ਕਾ ਬਚਨ ਬਾਦ ਉਪਾਲਾ ਕੋਟ ਮਰੇ ਕੋਈ ਸੰਤ ਦਿਖਾਇਆ ਨਾਨਕ ਤਿੰਨ ਕੇ ਸੰਗਤ ਰਾਇਆ ਜੇ ਹੋਏ ਪਾਤਾ ਦਰਸ਼ਨ ਪਾਈਏ ਆਤਰੇ ਕੁਟੰਬ ਆਤਰੇ ਸਭ ਕੁਟੰਬ ਤਰਾਈਏ ਰਹਾਉ ਦੂਜਾ ਪ੍ਰਭਾਤੀ ਮਹਿਲਾ ਪੰਜਵਾ ਸਿਮਰਤਾਂ ਕਿਲਖ ਸਭ ਨਾਸੇ ਸਿਮਰਦਾ ਕਿਲ ਸਭ ਕਾਟੇ ਧਰਮ ਦਾ ਕੇ ਕਾਗਰ ਫਾਟੇ ਸਾਧ ਸੰਗ ਮਿਲ ਹਾ ਰਸ ਪਾਇਆ ਪਰਮਾਇਨ ਸਮਾਇਆ ਰਾਮ ਰਮਤ ਹਰ ਹਰ ਸੁਖ ਪਾਇਆ ਤੇਰੇ ਦਸ ਚਰਨ ਸਰਨ ਆਇਆ ਰਹਾਉ ਚੂਕਾ ਗੌਣ ਮਿਟਿਆ ਅੰਧਿਆਰ ਗੁਰਦਿਖਾ ਮੁਕਤ ਦੁਆਰ ਹਰ ਪ੍ਰੇਮ ਭਗਤ ਮੰਤ ਸਦਰਾਤਾ ਪ੍ਰਭੂ ਜਨਾ ਤਬ ਹੀ ਜਾਤਾ ਕੱਟ ਕੱਟ ਅੰਤਰ ਰਵਿਆ ਸੋਏ ਤਿਸਮੈ ਵੀ ਜੋ ਔਰ ਨਾ ਕੋਏ ਬੈਰ ਬੂਰ ਛੇਦੇ ਪੇ ਪਰਮਾ ਪ੍ਰਪੁੰਡ ਆਤਮਕੀ ਨੇ ਧਰਮਾ ਮਹਾਤੰਗ ਤੇ ਕਾਢੇ ਲਾਗਾ ਜਮ ਜਨ ਕਾ ਟੂਟਾ ਗਾਢਾ ਜਪਦਾ ਸੰਜਮ ਨਾਮ ਸੰਭਾਲ ਲਿਆ ਆਪਣੇ ਠਾਕਰ ਨਜ਼ਰ ਨਿਹਾਲ ਲਿਆ ਮੰਗਲ ਸੁਖ ਕਲਿਆਣ ਤਥਾਏ ਜੈਸੇ ਕੋ ਗੋਪਾਲ ਗੁਰਸਾਏ ਪ੍ਰਸੁ ਪ੍ਰਸੰਨ ਪਏ ਗੋਪਾਲ ਪ੍ਰਸੁ ਪ੍ਰਸੰਨ ਪਏ ਗੋਪਾਲ ਜਨਮ ਜਨ ਕੇ ਮਿਟੇ ਬਤਾਲ ਹੋਮ ਜਗ ਉਦਤਾ ਪੂਜਾ ਕੋਟ ਤੀਰਥ ਇਸਨਾਨ ਕਰੀ ਜਾ ਚਰਨ ਕਮਲ ਨਿਮਖ ਦੇ ਹਤਾ ਚਰਨ ਕਮ ਨਿਮਖ ਦੇ ਤਾਰੇ ਗੋਬਰ ਜਪਤ ਸਵਕਾਰ ਸਾਰੇ ਉੱਚੇ ਉੱਚਾ ਪ੍ਰਵਥਾਨ ਹਰ ਜਨ ਲਾਵੇ ਸਹਿਜ ਧਿਆਨ ਦਾਸ ਦਾਸਨ ਕੋ ਵਾਸ਼ੋ ਤੂਰ ਸਰਵ ਕਲਾ ਪ੍ਰੀਤਮ ਭਰਪੂਰ ਮਾਤ ਪਿਤਾ ਹਰ ਪ੍ਰੀਤਮ ਨੇਰਾ ਮੀਰ ਸਾਹਿਬ ਪ੍ਰਵਾਸਾ ਤੇਰਾ ਕਰ ਗਏ ਨੇ ਆਪਣੇ ਦਾਸ ਜਪ ਜੀ ਨਾਨਕ ਗੁਣਦਾਸ ਵਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਨ ਜੀਵਨ ਕੀ ਸ਼ੰਕਾ ਨਾਸੀ ਆਪਣੇ ਰੰਗ ਸਹਿਜ ਪ੍ਰਗਾਸੀ ਪ੍ਰਗਟ ਜੋਤ ਮਿਟਿਆ ਅੰਧਿਆਰਾ ਰਾਮ ਰਤਨ ਪਾਇਆ ਕਰਤ ਵਿਚਾਰਾ ਰਹਾਉ ਜੈ ਆਨੰਦ ਦੁੱਖ ਦੂਰ ਪਿਆਨਾ, ਮਨ ਮਨ ਕਲੇ ਤੱਤ ਲੁਕਾਨਾ, ਜੋ ਕਿਸ਼ਵਾ ਸੁਰ ਤੇਰਾ ਪਾਣਾ, ਜੋ ਇਹ ਬੁਝ ਸਾਧ ਸਮਾਣਾ, ਕਹਿਤ ਕਬੀਰ ਕਿਲਫ ਕਿਆ ਕੀਣਾ, ਮਨ ਪਿਆ ਜਗਦੀ ਜਗਦੀ ਲੀਣਾ, ਪ੍ਰਭਾਤੇ ਅੱਲੋ ਇੱਕ ਮਸੀਤ ਮਸਤ ਹੈ, ਅਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ, ਚੌਧਰ ਨਿਵਾਸੀ, ਦੋਏ ਮੈਂ ਤੱਤ ਨਹੀਰਾ, ਹਿੰਦੂ ਮੂਰਤ ਨਾਮ ਨਿਵਾਸੀ, ਦੋਏ ਮੈਂ ਤੱਤ ਨਹੀਰਾ, ਅੱਲੇ ਰਾਮ ਜੀਵ ਤੇ ਨਾਈ, ਤੂੰ ਕਰੈ ਮੁਤ ਸਾਈ ਰਾਵ, ਦੱਖਣ ਦੇ ਸਰੀਕਾ ਵਾਸਾ, ਪਸ਼ੂ ਅਲੇ ਮੁਕਾਮਾਂ, ਦਿਲ ਮੈਂ ਖੁਦ ਦਿਲ ਮੈਂ ਖੋਜੋ, ਇਹੀ ਠੋਰ ਮੁਕਾਮਾਂ, ਬ੍ਰਾਹਮਣ ਗਿਆਸ ਕਰੇ ਚੌਬੀਸਾ, ਕਾਜੀ ਮੈਂ ਮਜਾਨਾ, ਗਿਆਰੇ ਮਾਸ ਪਾ ਤੇ ਰਾਖੇ, ਇੱਕ ਮੈਂ ਨਿਧਾਨਾ, ਕਮ ਉਡੀ ਸੇ ਮੰਜਨ ਕੀ ਆ, ਕਮ ਸੀ ਸਰਨਾਈ, ਦਿਲ ਮੈਂ ਮੁਕ ਦਿਲ ਮੈਂ ਕੱਟਣ ਵਾਜ ਗੁਜ਼ਾਰੇ, ਕਹੇ ਕਾ ਬੇਜਾਏ, ਇਹ ਤੇ ਔਰਤ ਮਰਦਾਂ ਸਾਜੇ, ਇਹ ਸਰੂਤ ਮਾਰੇ, ਕਿ ਪੁਗਰਾ ਰਾਮ ਅਲੇ ਕਾ ਸਗੁਰ ਪੀਰ ਹਮਾਰੇ, ਕਹਿਤ ਕਬੀਰ ਸੁਣੋ ਨਰ ਨਰਵੇ, ਪਰ ਇੱਕ ਕੀ ਸਰਨਾ, ਕਿਉਂ ਨਾ ਜਪੋ ਰੇ ਪ੍ਰਾਣੀ, ਤਬ ਹੀ ਨੇ ਚੇ ਤਰਨਾ, ਪ੍ਰਭਾਤੇ ਅਵਲ ਅਲੇ ਨੂਰੇ ਪਾਇਆ, ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾ ਪਰਮ ਨਾ ਪੂਲੋ ਪਾਈ, ਖਲਕ ਖਲਕ ਮੈਂ ਖਾਲਕ ਪੂਰੇ ਸਭ ਠਾਈ ਰਹਾਉ, ਮਾਟੀ ਇੱਕ ਅਨੇਕ ਪਦ ਕਰ ਸਾਜੀ ਸਾਜਨ ਹਾਰੇ, ਨਾ ਖਪੋਚ ਮਾਟੀ ਕੇ ਭਾਂਡੇ, ਨਾ ਖਪੋਚ ਕੁੰਬਾਰੇ, ਸਮੇਂ ਸੱਚਾ ਇੱਕੋ ਸੋਈ, ਤਿਸ ਕਾ ਕੀਆ ਸਭ ਕੁਛ ਹੋਈ, ਹੁਕ ਪਛਾਣੇ ਸੋਏ ਕੋ ਜਾਣੇ, ਬੰਦਾ ਕਹੀਏ ਸੋਏ, ਅਲੋ ਲੱਖ ਨਾ ਜਾਏ ਲੱਖਿਆ, ਗੁਰਵਰ ਦੀ ਨਾ ਮੀਠਾ, ਕਹਿ ਮੇਰੀ ਸ਼ੰਕਾ ਨਾ ਸੀ ਸਭ ਨਿਰੰਜਨ ਡੀਠਾ, ਪਰ ਬਾਤੇ ਵੇਦ ਕਿਤੇ ਕਹਮਰ ਝੂਠੇ, ਝੂਠਾ ਜੋ ਨਾ ਵਿਚਾਰੇ, ਜੋ ਸਭ ਮੈਂ ਏਕ ਖੜਾਏ, ਕਹਿਤ ਹੈ ਉਹ ਤਾਂ ਕਿਉਂ ਮੁਰਗੀ ਮਾਰੇ, ਮੁੱਲਾਂ ਕਹੋ ਖੁਦਾਈ, ਤੇ ਮਨ ਕਾ ਭਰਮ ਨਾ ਜਾਏ ਰਹਾਓ, ਪੱਕਰ ਜੁਆਨਿਆ ਦੇ ਬਨਾਸੀ, ਮਾਟੀ ਕੋ ਬਿਸਮਲ ਕੀਆ, ਜੋਰ ਸਰੂਪ ਅਨਾਦ ਲਾ ਗਏ, ਕਹੋ ਹਲਾਲ ਕਾ ਕੀਆ, ਕਿਆ ਊਜ ਪਾ ਕਿਆ ਮੁੱਤ ਹੋਇਆ, ਕਿਆ ਮੁਸੀਬਤ ਸਿਰ ਲਾਇਆ, ਜੋ ਦਿਲ ਮੈਂ ਕਪਟਨ ਜਾਰੇ, ਜੋ ਦਿਲ ਮੈਂ ਕਪਟ ਨਵਾਜ ਗੁਜ਼ਾਰੇ, ਕਿਆ ਜਹਾਬੇ ਜਾਹਿਆ, ਟੁੰਨ ਪੱਕ ਪਾਕ ਨਹੀਂ ਸੂਝਿਆ, ਤਿਸ ਕਾ ਮਰਨ ਜਾਣਿਆ, ਕਹਿ ਕਬੀਰ ਤਿਸ ਕਹਿ ਪਿਛਤੇ ਚੁੱਕਾ, ਦੂਸਰੋਂ ਮਨ ਮਾਨਿਆ, ਪ੍ਰਭਾਤੇ ਸੁਣ ਸੰਧਿਆ ਤੇ ਦੇਵ ਦਵਾਕਰ ਅਦਭੁਤ ਆਰ ਸਮਾਏ, ਸਿਰ ਸਵਾ ਅੰਤ ਨਹੀਂ ਪਾਇਆ, ਲਾਗ ਰਹੇ ਸਰਨਾਈ, ਦੇਵ ਆਰਤੀ ਪੁਰਖ ਨੰਜਨ ਸਗ ਪੂਜੋ ਪਾਏ, ਠਾਡਾ ਬ੍ਰਹਮ ਨਿਮਖ ਵਿਚਾਰੇ, ਅਲੱਖਣਾ ਲੱਖਿਆ ਜਾਏ ਰਹਾਓ, ਤਤ ਵੇਲ ਨਾਮ ਕੀ ਬਾਤੀ, ਦੀਪ ਕਦੇ ਉਜਾਰਾ, ਜੋਤ ਲਾ ਜਗਦੀਸ਼ ਜਗਾ, ਬੂਜੇ ਬੂਜਣ ਹਾਰਾ, ਪੰਜੇ ਸੁਰ ਅੰਧ ਵਾਜੇ ਸੰਘੇ ਸਾਰੰਗ ਪਾਣੀ, ਕਬੀਰ ਦਾਸ ਦੀ ਆਰਤੀ ਕੀਨੀ, ਨਿਰੰਕਾਰ ਨਿਰਬਾਣੀ, ਪ੍ਰਭਾਤੀ ਬਾਣੀ ਭਗਤ ਨਾਮ ਦੇਵ ਜੀ ਕੀ, ਇੱਕ ਕਿਉਂ ਕਾਸ ਪ੍ਰਸਾਦ, ਮਨ ਕੀ ਬਿਰਥਾ ਮਨ ਹੀ ਜਾਣੇ, ਕਹਿ ਬੁਝਲ ਆਗੇ ਕਹੀ ਹੈ, ਅੰਤਰ ਜਾਮੀ ਰਾਮ ਰਾਈ, ਮੈਂ ਡਰ ਕੈਸੇ ਚਾਹੀ ਹੈ, ਬੀਜੇ ਗੋਪਾਲ ਗੁਸਾਈ, ਮੇਰਾ ਪ੍ਰਭ ਰਸਰ ਬਿਠਾਈ ਰਹਾਓ, ਮਾਨੇ ਆਟ ਮਾਨੇ ਪਾਟ ਮਾਨੇ ਆਪਾ ਸਾਰੇ, ਮਾਨੇ ਬਾਸੇ ਨਾਨਾ ਭੇਦੇ, ਪਰਮਤ ਹੈ ਸੰਸਾਰੇ, ਗੁਰ ਕੇ ਸਦ ਇਮਨ ਦਾਤਾ, ਦੁਬਦਾ ਸਰਸਮਾਣੀ, ਸਭੇ ਹੁਕਮ ਹੈ ਆਪੇ, ਨਿਰਪੁਸ਼ਮਤ ਵਿਚਾਰੇ, ਜੋ ਜਨ ਜਾਨ ਭਜੇ ਅਵਗਤ, ਤਾਂ ਕਿ ਅਵਗਤ ਬਾਣੀ, ਨਾਮਕ ਜਗੀਵਨ ਪਾਇਆ, ਹਿਰਦੇ ਲੱਖ ਵਡਾਣੀ, ਪ੍ਰਭਾਤੀ ਆਰ ਜੁਗਾਦ ਜੁਗਾਦ ਜੁਗ ਜੁਗ, ਤੈਂ ਕੰਤ ਨਾ ਪਾਇਆ, ਸਭ ਨਿਰੰਤਰ ਰਾਮ ਰਵਿਆ ਰਵ, ਐਸਾ ਰੂਪ ਵਿਖਾਨਿਆ, ਗੋਬਿੰਦ ਗਾਜੇ ਸ਼ਬਦ ਵਾਜੇ, ਅੰਧ ਰੂਪੀ ਮੇਰੇ ਰਮਈਆ ਰਹਾਓ, ਬਾਣ ਵੀਖੂ ਬਾਣੇ ਵੇਖੇ, ਬਾਤ ਸੁਖ ਲਾਗਬਾ, ਸਰਵੇ ਆਦ ਪਰਮ ਲਾਦ, ਕਾਟ ਚੰਦਨ ਭੈ ਹਿਲਾ, ਤੁਮਚੇ ਪਰ ਸਮਚੇ ਲੋਹਾ, ਸੰਗੇ ਕਾਸ਼ਤ ਪਏ ਸੰਗੇ ਕੰਚਨ ਪਏ ਲਾ, ਤੂੰ ਦਿਆਲ ਰਤਨ ਲਾਲ ਨਾਮਾ ਸੱਚ ਸਮਾਏ ਲਾ, ਪ੍ਰਭਾਤੇ ਅਕਲ ਪੁਰਖ ਕੇ ਚਲਤੇ ਪਾਇਆ, ਕਟ ਅੰਤਰ ਬੰਮ ਲੁਕਾਇਆ, ਜੀ ਕੀ ਜੋਤ ਨਾ ਜਾਣੇ ਕੋਏ, ਤੈ ਮੈਂ ਕਿਸ ਮਲੂਮ ਹੋਏ, ਰਹਾਉ ਜੂ ਪ੍ਰਗਾਸੇ ਮਟਿਕ ਪੇਉ, ਆਪੇ ਕਰਤਾ ਬੀਠਲ ਦੇਉ, ਜੀ ਕੇ ਬੰਧਨ ਕਰਮ ਵਿਆਪੇ, ਜੋ ਕਿਸ ਕਰੀ ਸੋ ਕੁਛ ਕੇ ਸੋ ਆਪੇ, ਪੰਡਤ ਨਾਮ ਦਿਓ ਇਹੋ ਜੋ ਪ੍ਰਭੂਤ ਨਾਮ ਦਿਓ ਇਹੋ ਜੋ ਜਿੱਤੇ ਸੁਰ ਰਹੇ, ਅਮਰ ਹੋਏ ਅਸਰ ਆਕਲ ਰਹੇ, ਪਰ ਭਾਰਤੀ ਭਗਤ ਬੇਣੀ ਜੀ ਕੀ ਇੱਕ ਕਿਮ ਕਸ ਪ੍ਰਸਾਦ, ਤਨ ਚੰਦਨ ਮਸਤਕ ਪਾਤੀ ਤੇ ਅੰਤਰ ਕਲਪ ਕਾਤੇ, ਥਕ ਦਿਸ਼ ਕਵਿ ਲਾਗਾ, ਦੇਖ ਵੈਸ਼ਨ ਮੁਖ ਦੇਹ ਦਰਸ਼ਨ ਗੁਰਾਂ ਸੁ ਮੁਖ ਭਾਗਾ, ਕਲ ਭਗਤ ਬੰਦ ਚਰਾਮੰਗ ਪੁਰ ਦਿਸ ਤਨ ਸੁਬਾਦੰ, ਰਹਾਉ ਜੇ ਤੁਸਨਾ ਸੀਰੰਗ ਦੋ ਚੁੱਤੀ ਕਰ ਮੁਖ ਖੀਰੰਗ, ਸ੍ਰੀ ਕਰਿਆਨੀ
1: ਸ਼ਿਲ ਪੂਜ ਸੋ ਚਕਰ ਗਣੇਸ਼ ਨਿਸਜਾਗ ਸੋ ਭਗਤ ਪ੍ਰਵੇਸ਼ ਭਗਨਾਚ ਚਿੱਤੇ ਅਕਰਮੋ ਯੇ ਲੰਪਟ ਨਾਚ ਧਰਮੋ ਮਿਰਗੇ ਆਸਨ ਤੁਲਸੀ ਮਾਲਾ ਕਰੀ ਉਜਨ ਤਿਲਕ ਕਪਾਲਾ ਹਰਿਦੈ ਕੂੜ ਕੰਠ ਰਾਖੰ ਹਰੀ ਲੰਪਟ ਕ੍ਰਿਸ਼ਨੀ ਅਪਾਖੰ ਜਿਨੇ ਆਤਮ ਤਤਨ ਚੀਨਿਆ ਸੋ ਫੋਕਟ ਧਰਮ ਬੀਨਿਆ ਕਹੋ ਬੀਣੀ ਗੁਰਮੁਖ ਧਿਆਵੈ ਬਿਨ ਸਤਿਗੁਰੂ ਵਾਟਨ ਪਾਵੈ ਇੱਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੀ ਅਕਾਲ ਮੂਰਤੀ ਆਜੂਨੀ ਸਾਹਿਬੰ ਗੁਰਪ੍ਰਸਾਦ ਰਾਗ ਜੈ ਜਾ ਬੰਤੀ ਮਹੱਲਾ ਨੌਮਾ ਰਾਮ ਸਿਮਰ ਰਾਮ ਸਿਮਰ ਇਹ ਧੀਰੇ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭੂ ਜੂ ਕੀ ਸ਼ਰਨ ਲਾਗ ਜਗਤ ਸੁਖਮਾਨ ਮਿਥਿਆ ਝੂਠੋ ਸਭ ਸਾਜ ਹੈ ਰਹਾ ਸੁਪਨੇ ਜੋ ਧਨ ਪਛਾਣ ਕਾਹੀ ਪ੍ਰਕਰਤਮਾਨ ਵਾਹਰੂ ਕੀ ਪੀਤ ਜੈਸੇ ਬਸੁਧਾ ਕੋ ਰਾਜ ਹੈ ਨਾਨਕ ਜਨ ਕਹਿ ਤੋ ਬਾਤ ਬਿਨ ਛਸ ਜਹਿ ਤੀਰੋ ਗਾਤ ਛਿਨ ਛਿਨ ਕਰ ਗਯੋ ਕਾਲ ਤੈਸੀ ਜਾਤ ਆਜ ਹੈ ਜੈ ਜਾ ਮੰਤੀ ਮਹੱਲਾ ਨੋ ਮਾਉ ਰਾਮ ਫਜ ਰਾਮ ਫਜ ਜਨਮ ਸਿਰਾਤ ਹੈ

ਨਾਨਕ ਜਨ ਕਹਿ ਪੁਕਾਰ, ਸੁਪਨੇ ਜਉ ਜਗ ਪਸਾਰ।

ਨਿਸ ਦਿਨਾ ਸੁਣ ਕੈ ਪੁਰਾਨ ਸਮਝਤ ਨਹਿਰੀ ਅਜਾਨ ਕਾਲ ਤੋ ਪਹੁਚੋ ਆਨ ਕਹਾਂ ਜਹੈ ਪਾਜ ਦੇ ਰਹਾਉ ਅਸਰ ਜੋ ਮਾਨਿਓ ਦੇਹ ਸੂਤੋ ਤੇਰੇ ਹੋਈ ਹੈ ਖੇਹ ਕਿਉਂ ਨਾ ਹਰ ਕੋ ਨਾਮ ਲੇਹ ਮੂਰਖ ਨਿਲਾਜ ਰੇ

ਬਿਨ ਸਤਿਗੁਰੁ ਬਾਟਨ ਪਾਵੈ ਨਹੀਂ ਫਲੰ ਤਸ ਜਨਮਸ ਜਾਬਦੁ ਬ੍ਰਾਹਮਣ ਬਿੰਦਤੇ ਸਾਗਰੰ ਸੰਸਾਰਸ ਗੁਰਪ੍ਰਸਾਦੀ ਤਰੇ ਕੇ।

ਜੇ ਕੋਈ ਜਾਣ ਸੁਪੀਵ ਨਾਨਕ ਤਾਕੂ ਦਾਸ ਹੈ ਸੋਈ ਨਿਰੰਜਨ ਦੀਵ ਸਲੂਕ ਸਹਿ ਸੀਤੀ ਮਹੱਲਾ ਪੰਜਵਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੀ ਅਕਾਲ ਮੂਰਤੀ ਆ ਚੂਨੀ ਸਹਿਬੰ ਗੁਰਪ੍ਰਸਾਦ

ਉਵੰਤੋ ਵਾਗਿਆਉ ਭਗਵਾਨ ਬੁਰਕਹਾਉ ਨਾਨਕ ਕੀਤੀ ਸਾਸ ਅਕਰਖਦੇ ਸਾਵਧਾਂ ਰਤੋਂ ਹਿਤੋਂ ਮਯਾਉ ਕੀਰਤੋਂ ਕਲੀ ਕਰਮ ਕਿਰਤਵਾਉ ਮਿਟੰਤ ਤਤ੍ਰਾਗਤ ਫਰਮ ਮਹੋ ਭਗਵਾਨ ਰਮਨੁ ਸਰਵਤਰ ਸਾਨੰ ਦ੍ਰਿਸ਼ਤਯ ਮੋਗ ਦਰਸ਼ਨ ਬਸੰਤ ਸਾਧ ਰਸਨਾ ਹਰ ਹਰ ਹਰ ਹਰ ਹਰੇ ਨਾਨਕ ਪ੍ਰਭੁ ਜਾਪ ਜਪਨਾ ਘਟਾਂਤ ਰੂਪਾਉ ਘਟਾਂਤ ਦੇ ਪਾਉ ਠੰਤ ਰਵ ਸਸਿਅਰ ਨਖੇਤਰ ਗਗਨਾਉ ਘਟਾਂਤ ਬਸੁਧਾਉ ਗੀ ਤਰਸੇ ਖੰਡਾ ਘਟਾਂਤ ਲਲਨਾ ਸੁਧ ਫਰਾਦ ਹੇਤਾਉ ਘਟਾਂਤ ਕਨਕ ਮਾਨ ਕੁਮਾਇਆ ਸਵਰੂਪਾਉ ਨਹਿ ਕੁਠਾਂਤ ਗੀ ਬਲ ਗੋਪਾਲ ਅਚੁੱਤ ਅਸਰੂ ਨਾਨਕ।

ਪ੍ਰਾਪਤੋ ਧਰਮ ਲਖਣ ਨਾਨਕ ਜੀ ਪੁਰਸਨ ਮਾਧਵ ਮਿਰਤ ਮੋਹ ਅਲਪ ਬੁੱਧਿਓਰ ਚੰਤਵੰਤਾ ਬੇਨੋਦ ਸਾਹ ਜੂਵਨ ਵਹਿ ਕਰਮ ਕਣਕ ਕੁੰਡਲ ਹਾਓ ਵਿਚਿੱਤਰ ਮੰਦਰ ਸੁਭੰਤ ਵਸਤਰਾ ਇਤਿ ਅੰਤ ਮਾਇਆ ਵਿਆਪਤੋ ਹੀ ਅਜੁੱਤ ਸਰਨ

ਹੀਨੰ ਪ੍ਰਵਿਰਤ ਮਾਰਗਉ ਵਰਤੰਤ ਵੇ ਨਾਸਨਉ ਗੋਬਿੰਦ ਭਜਨ ਸਾਧ ਸਿੰਘੇ ਨਿਅਸਰਉ ਨਾਨਕ ਭਗਵੰਤ ਭਜਨਾਸਨੰ ਕਿਰਪੰਤ ਹਰਿਯਉ ਮਤਤ ਗਿਆਨਉ ਵਿਕਸੀਤ ਬੁਧਾ ਕੁਸਲ ਥਾਨਉ ਬਸੰਤ ਉਰਗਿਉ ਤਿਆਗ ਮਾਨਉ।

ਜਨਮ ਦਾ ਮਰਨ ਹੋ ਅਨਕ ਸਾਧਨੋ ਨਾ ਸਿੱਧ ਦੇ ਨਾਨਕ ਅਸਥੰਭੋ ਸਾਧ ਸਾਧ ਸੁਜਣ ਹੋ ਘੋਰ ਦੁਖਿਓ ਘੋਰਾ ਦੁਖਿਓ ਅਨਕਿ ਹਤਾਉਂ ਜਨਮ ਦਰਿਦਰੋ ਮਹਾਂ ਵਖਿਆ ਤਾਉਂ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੀ ਪਾਪ ਕੋ ਕਾਸ਼ਟ ਭਸਮ ਕਰੋਤ

ਮਹਾਂ ਨਿਰਮਲਹਾਉ ਜਨਮ ਮਰਨ ਰਹੰਤ ਸਰੋਤਾ ਸੁਖ ਸਮੂਹ ਅਮੋਗ ਦਰਸ਼ਨਾ ਸਰਨ ਜੋਗੋ ਸੰਤ ਪ੍ਰਿਆ ਨਾਨਕ ਸੋ ਭਗਵਾਨ ਖੇਵਾਂ ਕਰੂਤ ਵਾਸ਼ਾਂ ਕਰੋਤ ਅਗਰਣੀ ਵਹਾਉ ਨਿਰਾਸ ਵਾਸ ਪੂਰਨ ਹਾਉ ਨਿਰਥਨਾ ਭਯੋ ਧਨਵੰਤ ਹਾਉ ਰੋਗਿਓ ਰੋਗੋ ਖੰਡਨ ਹਾਉ

ਕਰੰ ਭਰਨ ਪੋਖਣ ਕ੍ਰੰਤ ਜੀਆ ਵਿਸ਼ਰਾਮ ਸਾਧਨ ਦੇਵੰਤ ਦਾਨ ਸ੍ਰੀਜੰਤ ਰਤਨ ਜਨਮ ਚਤੁਰ ਚੇਤਨ ਬ੍ਰਤੰਤ ਸੁਖ ਅਨੰਦਪੁਰ ਸਾਧ ਸਿਮਰੰਤ ਨਾਨਕ ਹਰ ਹਰ ਹਰੇ ਅਨਿਤ ਰਚਨਾ ਨਿਰਮੋਹ ਦੇ ਦਾਨ ਪਰਾ ਪੂਰਵੇ ਨ ਪੁਛੰਤੇ ਮਹੀਪਤੇ ਵਿਪਰੀਤ ਬੁੱਧ ਮਾਰਤ ਲੋਕ ਨਾਨਕ ਚਿਰੰਕਾਲ ਦੁਖ ਭੋਗਤੇ ਵਿਰਥਾਯ ਨਗਰਹ ਗੋਬਿੰਦ ਜਸ ਸਿਮਰਨ ਰੇ ਦੰਤਰ ਯਾ ਰੂਗੋ ਬਾਹਰੋ ਗੋ ਬੇਸਿਮ੍ਰਤੇ ਕਰਨਾ ਮਹਾਉ ਰਮਣਾਉ ਕੇਵਲਉ ਕੀਰਤਨਉ ਸੁਧਰਮੁ ਦੇਹ ਧਾਰਨ ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਪਿਤਉ ਸੰਤਨਾ ਤ੍ਰਿਪਤੇ ਸਹਨਸ਼ੀਲ ਸੰਤਉ ਸੰਮਿਤ੍ਰ ਸਦੁਰਜਨ ਨਾਨਕ ਪੂਜਨ ਅਣਕ ਪ੍ਰਾਕ੍ਰੀਨ ਨਿੰਦਕ ਉਪਦ ਹੋਇ ਉਪਤਿਸ਼ਤੇ ਤ੍ਰਿਸਕਾਰ ਨੈ ਭਵੰਤ ਨੈ ਭਵੰਤੁ ਮਾਨੁ ਫੰਗਨ ਸੁਬਾਹੀਨ ਨੈ ਭਵੰਤ ਨਹਿ ਭੁਹੰਤ ਸੰਸਾਰ ਦੁਖਣ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗ ਨਾਨਕ ਸੀ ਪ੍ਰਾਣੀ ਸੁਖ ਵਾਸਨ ਹਉ ਸੈਨਾ ਸਾਧ ਸਮੂਹ ਸੂਰ ਜਿਤਉ ਸਨਾਹੂ ਤਾਂ ਨਿਮ੍ਰਿਤ ਆਬਦ ਹਾ ਗੁਣ ਗੋਬਿੰਦ ਹਾ ਰਮਣ ਗੋਟ ਗੁਰੂ ਸ਼ਬਦ ਕਰ ਚਰਮਣ ਹਉ ਅਰੂੜ ਤੇ ਅਸਵ ਦਥ ਨਾ ਗਹਾ ਬੁਝੰਤੀ ਪ੍ਰਮਾਰ ਗਹਾ ਵਿਚਰਤੇ ਨਿਫਉ ਸਤਰ ਸੈਨਾ ਥਿਆਇੰਤੀ ਗੋਪਾਲ ਕੀਰਤਨ ਹਉ ਜਿਤਤੇ ਵਿਸ ਸੰਸਾਰ ਹਾ ਨਾਨਕ ਵਸੋ ਕ੍ਰੋਧ ਪੰਚ ਤਸਕਰ ਮਿਰਗ ਤ੍ਰਿਸ਼ਨਾ ਗੰਧਰਵ ਨਗਰ ਦੁਰਮਸ਼ਾਯਾ ਰਚ ਦੁਰਮਤ ਤਥਾ ਕੁਟਮ ਮੋਹਿ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਾਮ ਹਉ ਨਚ ਮਿਥਿਆ ਨਿਧਾਨ ਨਿਗਮ ਨਚ ਗੁਣ ਗਨਾਮ ਕੀਰਤਨ ਹਉ ਨਚ ਰਾਗ ਰਤਨ ਕੰਠ ਨੈ ਚੰਚਲ ਚਤੁਰ ਚਤੁਰ ਫਾਗ ਉਦਮ ਲਭ ਦਿਉ ਮਾਨ ਮਾਇਆ ਨਾਨਕੀ ਸਰ ਸੰਗ ਖਲ ਪੰਡਤ ਹਉ ਕੰਠ ਰਮਣੀਆ ਰਾਮ ਰਾਮ ਮਾਲਾ ਅਸਯੁਜ ਪ੍ਰੇਮ ਧਾਰਨੀ ਜੇ ਭਣਜੋ ਉੱਤਮ ਸਲੋਕ ਗੋਦਰਨਉ ਨੈਨ ਨੰਦਨੀ ਗੁਰਮੰਤਰ ਹੀਨ ਸਜੂ ਪ੍ਰਾਣੀ ਥਿਰਗੰਤ ਜਨਮ ਪੁਰਸ਼ਨ ਹਾਓ ਕੂਕਰ ਹਾ ਸੂਕਰ ਹਾ ਕਰਦਵ ਹਾਓ ਕਾਕ ਹਾ ਸਰਪਣ ਤੁਲਖ ਲਹਾਓ

ਨੈ ਦ੍ਰਿਸ਼ਟਾਂਤ ਜਮਦੂਤ ਨਹਾ ਨੱਚ ਦੁਰਲਮਾਉ ਤਨੋ ਰੂਪਾਉ ਨੱਚ ਦੁਰਲਭੋ ਸਵਰਗ ਰਾਜ ਨਹਾਉ ਨੱਚ ਦੁਰਲਭੋ ਭੋਜਨੋ ਵਿੰਜਨਉ ਨੱਚ ਦੁਰਲਭੋ ਸਵਛਯਮ ਰਹਾਉ ਨੱਚ ਦੁਰਲਭਾਉ ਸੁਤ ਮਿੱਤਰ ਭਾਂਤੋ ਪਾਂਧਵੋ ਨੱਚ ਦੁਰਲਭੋ ਬਣਤਾ ਵੇਲਾ ਸਹਾਉ ਨੱਚ ਦੁਰਲਭੋ ਵਿਦਿਆ ਪ੍ਰਵੀਣਾਉ ਨੱਚ ਦੁਰਲਭਾਉ ਚਤੁਰ ਚੰਚਲਹਾਉ ਦੁਰਲਭਾਉਂਗੀਕ ਭਗਵਾਨ ਨਾਮਹਾਉ ਨਾਨਕ ਲਬਦੂ ਸਾਧ ਸੰਗ ਕਿਰਪਾ ਪ੍ਰਭਉ ਜਤ ਕਤਹਾ ਤਤਹਾ ਦ੍ਰਿਸ਼ਟੋ ਸਵਰਗ ਮਰਤ ਪਿਆਲ ਲੂਕ ਕਹਾਉ ਸਰਵਤਰ ਰਮਨੋ ਗੋਬਿੰਦ ਹਾ ਨਾਨਕ ਉਲੀਪ ਛਿਪ ਨਾ ਲਿਪਤੇ ਵਿਖਿਆ ਫਯੰਤ ਅੰਮ੍ਰਿਤੋ ਦ੍ਰਿਸ਼ਟਾ ਸਖਾ ਸੱਜਣ ਹਾਉ ਦੁਖੋ ਫਯੰਤ ਸੁਖੋ ਫੀਤੂ ਤਾ ਨਿਰਪਵਹਾਉ

ਸਰਬ ਕਰਤਾ ਮਮਾਉ ਕਰਤਾ ਨਾਨਕ ਲਿਪ ਛਿਪਨਾ ਲਿਪਤੇ ਨਹਿ ਸੀਤਲਾਉ ਚੰਦਰ ਦੇ ਵਹਾਉ ਨਹਿ ਸੀਤਲੋ ਬਾਵਣ ਚੰਦਨ ਹਾਉ ਨਹਿ ਸੀਤਲੋ ਸੀਤੁਰ ਤੀਨ ਨਾਨਕ ਸੀਤਲਾਉ ਸਾਧ ਸਵਜਨ ਹਾਉ ਮੰਤਰਾਉ ਰਾਮ ਰਾਮ ਨਾਮਉ ਥੈਨੁ ਸਰਬਤਰ ਪੂਰਨ ਹਾਉ ਗਿਆਨੁ ਸਾਮ ਦੁੱਖ ਸੁਖਉ ਜੁਗਤ ਨਿਰਮਲ ਨਿਰਵੈਰਨ ਹਾਉ ਦਇਆਲੁ ਸਰਬਤਰ ਜੀਆਉ ਪੰਚ ਦੁਖ ਵੀ ਵਰਜਿਤ ਹਾਉ ਭੋਜਨਾਉ ਉਪਾਲ ਕੀਰਤਨਾਉ ਅਲਪ ਮਾਇਆ ਜਲ ਕਮਲ ਰਹਿਤ ਹਾਉ ਉਪਦੇਸੋ ਸਮਿੱਤਰ ਸਤਰ ਹਾਉ ਭਵੰਤ ਭਗਤ ਭਾਵਣੀ ਪਰ ਨਿੰਦਾ ਨੈ ਸਰੋਤ ਸ੍ਰਾਵਣਾਉ ਆਪਦੇ ਅਗ ਸਗਲ ਰੀਣ ਕਹਾਉ ਖੱਟ ਲਖਣ ਪੂਰਨ ਪੁਰਖਾ ਨਾਨਕ ਨਾਮ ਸਾਧ ਸੱਜਣ ਹਾਉ ਅਜਾ ਭੁਖੰਤ ਕੰਦ ਮੋਲਾਉ ਬਸੰਤੇ ਸਮੀਪ ਕੀ ਹਰਹਾਉ ਤਤਰਕ ਤੇ ਸੰਸਾਰਾ ਨਾਨਕ ਸੋਗ ਹਰ ਖੂੰ ਵੇ ਆਪਤੀ ਛਲਾਉ ਛੇਤਰਾਉ ਕੋਟ ਵਿਘਨਾਉ ਅਫਰਾਤੋ ਕਿਲਬ ਕਮਲਾਉ ਫਰਮ ਮੋਹੁ ਮਾਨਿ ਅਪਮਾਨਉ ਮਧੂ ਮਾਇਆ ਵੀ ਆਪਤਉ ਮਿੱਤਰ ਜਨਮ ਪਰਵੰਤ ਨਰਕ ਏਨਕੋ ਫਾਪੂ ਨਾ ਸਿੱਧਤੇ ਨਿਰਮੂ ਸਾਧ ਸੰਗਾ ਜਪੰਤ ਨਾਨਕ ਗੋਪਾਲ ਨਾਮਉ ਰਮੰਤ ਗੁਣ ਗੋਬਿੰਦ ਨਿਤ ਪ੍ਰਤ ਹਾਉ ਤਰਨ ਸਰਨ ਸੁਆਮੀ ਰਮਣਸ਼ੀਲ ਪਰਮੇਸ਼ਰ ਹਾਉ ਕਰਨ ਕਾਰਨ ਸਮਰੱਥ ਹਾਉ ਦਾਨ ਦੇਤ ਪ੍ਰਪੂਰਨ ਹਾਉ ਨਿਰਾਸ ਆਸ ਕਰਨ ਸਗਲੋ ਵਰਥੇ ਜਲ ਜਹਾਉ

ਦੁਰਵਾਚਨ ਫੇਦ ਫਰਮ ਸਾਗਤ ਪਿਸ਼ਨੋ ਤਾ ਸੁਰਜਨ ਹਾਉ ਆਸਿਤਾਉ ਸੋਗ ਹਰ ਖਾਉ ਫੈ ਕੀਨੂ ਤਾ ਨਿਰਭਾਉ ਫੈ ਅਟਮਯੋ ਮਹਾਨਗਰ ਵਾਸਾਉ ਧਰਮ ਲਖਣ ਪ੍ਰੋਮਯਾਉ

पंकी बे मोहिण हर कर नहारो नमस्कार शरण नानक जुगदी सुरहा ही काम।

तपै विमुंचत साध संगम गुरु नानक नारायण हा।

ਇਨਕਲਾਇ ਸੰਮ ਸਰੋਵਰਉ ਨਾਨਕ ਨਹਿ ਸ਼ਿਜੰਤ ਤੰਗ ਤੋਇਣ ਹਉ ਗੁਸਾਈ ਗ੍ਰਸ਼ਟ ਰੂਪੀਣ ਸਿਮਰਨੋ ਸਰਵਤਰ ਜੀਵਨ ਹਉ ਲਭਨੋ ਸੰਤ ਸੰਗੀਣ ਨਾਨਕ ਸਵਛ ਮਾਰਗ ਹਰ ਭਗਤਨ ਹਉ ਮਸ

ਆਵਤਹੀਣੂ ਜਥਾ ਸੂਰਾਓ ਨਾਨਕ ਧਰਮਹੀਣੂ ਤਥਾਓ ਵੈਸ਼ਨਵਹਾਓ ਨਾ ਸੰਖਾਓ ਨਾ ਚੱਕਰੋਂ ਨਾ ਗਦਾ ਨਾ ਸਿਆਮਾਓ ਅਚਰਜ ਰੂਪੋ ਦਹੰਤ ਜਨਮਾਓ ਨੀਤ ਨੀਤ ਕਾ ਥੰਤ ਵੇਦਾਂ ਊਚ ਮੂਚਿਆ ਪਾਰ ਗੋਬਿੰਦ ਹਾਓ ਬਸੰਤ ਦਾਦਰ ਦਿਓ ਅਚੁੱਤ ਬੁਝੰਤ ਨਾਨਕ ਬੜੁ ਭਾਗੀ ਹਾਓ ਉਦਿਆਨ ਵਸਰਾਓ ਸੰਸਾਰੋਂ ਸਰਬੰਦੀ ਸਵਾਨ ਸਿਆਲ ਖਰਹਾਓ ਬਿਖਮ ਸਥਾਨ ਮਨ ਮੋਹ ਮਦਨੋ ਮਹਾ ਸਾਧੁ ਪੰਚ ਤਸਕਰਹਾਓ ਕੀਤ ਮੋਹੋ ਫੈ ਭਰਮ ਫਰਮਣੋ ਗਹੋਂ ਫਾਸ ਤੀਖਣ ਕਠਣ ਹਾਉ ਪਾਵਕ ਤੁਇ ਅਸਾਧ ਖੋਰਾਓ ਅਗਮ ਤੀਰ ਨੈ ਲੰਘਣ ਹਾਉ ਅਜ ਸਾਧੋ ਸੰਗ ਗੋਪਾਲ ਨਾਨਕ ਹਰਿ ਚਰਨੋ ਸਰਣ ਉਦਰਨ ਕਿਰਪਾਓ

ਭਜਣ ਹਾਉ ਅਚੀਤ ਮੂੜਾ ਨਾ ਜਣੰਤ ਕੁਟੰਤ ਸਾ ਸਾ ਨਿਤ ਪ੍ਰਤੇ ਛੀ ਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗਲਾਸਤੇ।

ਸਿਰੜਾਉਂ ਤਾਂ ਮੇਰਾਉਂ ਸਹਿਕੋਂ ਤਾਂ ਹਰਿਆਉਂ ਬੂਡੋਂ ਤਾਂ ਤਰਿਓਂ ਨੋਂ ਤਾਂ ਫਰਿਆਉਂ ਅੰਧਕਾਰ ਕੁਰ ਸੂਰਿਆ ਜਾ ਰਾਉਂ ਬਿਨਵੰਤ ਨਾਨਕੇ ਹਰ ਗੁਰੂ ਦਇਆ ਰਾਉਂ।

ਕੀਰਤ ਸਾਥ ਜਲੰਤ ਫਣੰਤ ਨਾਨਕ ਸਾਧ ਸੰਗੇਣ ਮਾਇਆ ਚਿਤ ਪਰਮੇਣ ਇਸ਼ਟ ਮਿਤਰੇਖ ਬਾਂਧਵਾਉ ਲਭਧਾਉ ਸਾਧ ਸੰਗੇਣ ਨਾਨਕ ਸੁਖ ਯਥਾਨੁ ਗੋਪਾਲ ਭਜਨਾਉ।

ਬਚਨ ਸਾਧ ਸੁਖ ਪੰਥਾ ਲਹੰਤਾ ਬੜਖਨ ਮਨਹਾਉ ਰਹੰਤਾ ਜਨਮ ਮਰਣੇ ਨ ਰਮਣਉ ਨਾਨਕ ਹਰਿ ਕੀਰਤਨ ਹਾਉ।

ਲਭਨੂ ਸਾਧ ਸੰਗੀਣ ਨਾਨਕ ਹਰ ਪੂਰਬ ਲਿਖਣਹਾਉ ਦਸਨ ਬਿਹੂਨ ਭਜਾਂਗਾ ਮੰਤਰੋਂ ਗਾਰੜੀ ਨਿਵਾਰਾਂ ਭਿਆਦੂ ਪਾੜਨ ਸੰਤੋ ਨਾਨਕ ਲਬਧ ਕਰਮਣ ਹਉ ਜਥ ਕਥ ਰਮਣ ਸਰਣੋ ਸਰਵਤ੍ਰ ਜੀਣ ਹਉ ਤਥ ਲਗਨੋ ਪ੍ਰੇਮ ਨਾਨਕ ਪ੍ਰਸਾਦੋਂ ਗੁਰੂ ਦਰਸਨ ਹਉ।

ਯਾਤਰਕ ਜਿਤ ਸੋ ਚਿਤ ਸੋ ਸਾਜਨ ਚਾਹੀਐ ਜੇ ਸੰਗ ਲਾਗੇ ਪ੍ਰਾਣ ਤਿਸੈ ਕੋ ਵਾਹੀਐ ਬਣ ਬਣ ਫਿਰ ਤੇ ਉਦਾਸ ਪੂਨ ਜਲ ਕਾਰਣੇ ਹਰ ਹਾਤ ਹਰ ਜਨ ਬਾਂਕੈ ਨਾਮ ਨਾਨਕ ਬਲਹਾਰਣੇ।

जो जी पता मृतक होए निरपाय हुए कह गुण रवै जत पेखो तत सोए।

ਸਾਨੂੰ ਕੀ ਕੋਕਰ ਫਲੀ ਸਾਖਤ ਕੀ ਪੂਰੀ ਮਾਏ ਉਹ ਨਿਤ ਸੁਣੇ ਹਰ ਨਾਮ ਜਸੋ ਪਾਸ ਵਿਸਾਸ ਨਾ ਜਾਏ।

ਜਾਤ ਜੇ ਜਾਤ ਬਨ ਕੁਲ ਜਾਏ ਕਬੀਰ ਮੁਕਤ ਦੁਆਰਾ ਚੁੰਕਰਾ ਰਾਈ ਦਸੇ ਪਾਏ ਮਨ ਤੋਂ ਮੈਗਲ ਹੋਏ ਰਹੋ ਨਿਕਸੋ ਕਿਉ ਕਹਿ ਜਾਏ ਕਬੀਰ ਐਸਾ ਸਤਿਗੁਰੂ ਜੇ ਮਿਲ ਦਸਵੇਂ ਪਾਏ ਮਨ ਬੈਗਲ ਹੋਏ ਰਹਿ ਨਿਕਸੇ ਕਿਉ ਕਹਿ ਜਾਏ ਕਬੀਰ ਐਸਾ ਸਤਿਗੁਰੂ ਜੇ ਮਿਲੇ ਤੁਸਾਂ ਕਰੇ ਪਸਾਓ ਮੁਕਤ ਦੁਆਰਾ ਮੋਕਲਾ ਸਹਿਜੇ ਆਵੇ ਜਾਓ ਕਬੀਰ ਨਾ ਮੋਹੇ ਛਣ ਨਾ ਛਾਪਰੀ ਕਾ ਨਾ ਮੋਹੇ ਕਰ ਨਹੀਂ ਗਾਓ ਮਤ ਹਰ ਪਾਛੇ ਕੌਣ ਹੈ ਮੇਰੇ ਜਾਤ ਨਾ ਨਾਓ ਕਬੀਰ ਮੋਹੇ ਮਨ ਕਾ ਚਾਓ ਹੈ ਮਰਤਾ ਹਰ ਕੋ ਦੁਆਰੋ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ ਕਬੀਰ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰੋ ਕਿਆ ਜਾਣੂ ਕੇ ਛੜ ਗਿਆ ਪਿਓ ਕਬੀਰ ਕਬੀਰ ਕਬੀਰ ਸੁਪਨੇ ਹੂ ਬਰਾਏ ਕੈ ਜੇ ਮੁਖ ਨਿਕਸੇ ਰਾਮ ਤਾਂ ਕੇ ਪਗ ਪਾਨੀ ਮੇਰੇ ਤਨ ਕੋ ਚਾਮ ਕਬੀਰ ਮਾਟੀ ਕੇ ਹਮ ਪੁੱਤਰੇ ਮਾਨਸ ਰੱਖਿਓ ਨਾਓ ਚਾਰ ਦਿਵਸ ਕੇ ਪੌਣੇ ਬੜ ਬੜ ਰੁਦੋ ਲਾਠਾਓ ਕਬੀਰ ਮਹਿੰਦੀ ਕਰ ਕਾਲਿਆ ਆਪ ਪਸਾਏ ਪਸਾਏ ਤੈ ਸਾਧ ਬਾਤ ਨਾ ਪੁੱਛੀਏ ਕਬੂ ਨਾ ਲਾਈ ਪਾਏ ਕਬੀਰ ਜੇ ਦਰਦ ਆਪਤ ਜਾਤ ਕਟਕੇ ਨਾਹੀਂ ਕੋਏ ਸੋ ਦਰ ਕੈਸਾ ਛੋਡੀਏ ਜੋ ਦਰ ਐਸਾ ਹੋਏ ਕਬੀਰ ਡੁੱਬਾ ਥਾ ਪੈ ਉੱਭਰਿਓ ਗੁਣ ਕੀ ਲਹਿਰ ਚਪਕ ਜਬ ਦੇਖਿਆ ਬੇੜਾ ਜਰਜਰਾ ਤਬ ਉੱਤਰ ਪਇਓ ਹੋ ਫਰਕ ਕਬੀਰ ਪਾਪੀ ਭਗਤ ਨਾ ਪਾਵੀ ਹਰ ਪੂਜਾ ਨਾ ਸਹਾਏ ਮਾਖੀ ਚੰਦਨ ਪਰ ਹੈ ਜੇ ਬਗੰਧ ਤੇ ਜਾਏ ਕਬੀਰ ਵੈਦ ਮੁਵਾ ਰੋਗੀ ਮੁਵਾ ਮੁਵਾ ਸਭ ਸੰਸਾਰੋ ਏਕ ਕਬੀਰਾ ਨਾ ਮੁਵਾ ਜੇ ਨਾਹੀ ਰੋਮਨਹਾਰੋ

ਇਹ ਜਪਣੀ ਕਿਆ ਹੋਏ ਕਬੀਰ ਬਿਰਹੋਂ ਭੰਗਾਂ ਭਜੰਗਾਂ ਮਨ ਵਸੇ ਮਤ ਨਾ ਮਾਨੇ ਕੋਏ ਰਾਮ ਯੋਗੀ ਨਾਜ ਜਿਉਂ ਤਮੋਰਾ ਹੋਏ ਕਬੀਰ ਪਾਰਸ ਚੰਦਨੇ ਤਿੰਨ ਹੈ ਇੱਕ ਸੁਗੰਧ ਤੇ ਮਿਲ ਤੇ ਉੱਤਮ ਪੈ ਲੋਕ ਅੱਠ ਨਿਰਗੰਧ ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿ ਆ ਜਾਏ

ਚਿੜੀ ਛੂਨੇ ਜੋ ਵੀਰ ਸਮਾਸ਼ਾਨ ਲੋਕ ਸਭਾਇਆ ਚੱਲ ਗਿਓ ਹਮ ਤੁਮ ਕਾਮ ਨਿਧਾਨ ਕਬੀਰ ਮਨ ਪੰਖੀ ਪਇਓ ਉਡ ਉਡ ਦਿਸ ਜਾਏ ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ

ਨਿਕਟ ਸੁਮੇਰਾ ਉਹ ਚੁੱਲ੍ਹੇ ਉਹ ਚੀਰੀਏ ਸਾਖਤ ਸੰਗ ਨਾ ਹੇਰਾ ਕਬੀਰ ਪਾਰ ਪਰਾਈ ਸਿਰ ਧੜੇ ਚੱਲਿਓ ਚਾਹੇ ਬਾਟ ਆਪਣੇ ਪਾਰੇ ਨਾ ਲੜੇ ਆਗੇ ਔਗਟ ਘਾਟ ਕਬੀਰ ਬਨਕੀ ਦਾਦੀ ਲਾ ਕਰੀ ਠਾਡੀ ਕਰੇ ਪੁਕਾਰ ਮਤ ਬਸ ਪਰ ਉਲਹਾਰ ਕੇ ਜਾਰੇ ਦੂਜੀ ਬਾਰ ਕਬੀਰ ਇੱਕ ਮਰੰਤੇ ਦੁਏ ਮੁਏ ਦੁਏ ਮਰੰਤਰ ਚਾਰ ਚਾਰ ਮਰੰਤਰ ਸ਼ੈਦ ਸੁਏ ਚਾਰ ਪੁਰਖ ਦੁਏ ਨਾਰ

ਬਾਹੁ ਸਾਗਤ ਸੰਗ ਨਾ ਕੀਜੀਏ ਜਾਤ ਹੋਏ ਨਿਬਨਾਹੁ ਕਬੀਰ ਜਗ ਮੈਂ ਚੇਤਿਓ ਜਾਨ ਕੇ ਜਗ ਮੇਰੇ ਉਸ ਸਮਾਏ

ਨਰਕ ਭਰੇ ਜੇ ਮਾਨੀ ਜੋ ਹਰ ਰਾਮ ਦਾਸ ਕਬੀਰ ਸਿੱਖ ਸਾਕਾ ਬੋਤੇ ਕੀਏ ਕੇਸੋ ਕਿਉ ਨਾਮੇ ਨੀਤ ਚਾਲੇ ਥੇ ਹਰ ਮਿਲ ਕਹੋ ਵਿੱਚ ਅੜਕਿਓ ਚੀਤ ਕਬੀਰ ਕਾਰਨ ਬਪਰਾ ਕਿਆ ਕਰੇ ਜੋ ਰਾਮ ਨ ਕਰੇ ਸਹਾਏ ਜਿਹੜੇ ਡਾਲੀ ਪੱਗ ਧਰੋ ਸੋਈ ਮੁਰਮੁਰ ਜਾਏ ਕਬੀਰ ਅਵਰ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ ਰਾਸ ਬਰਾ

ਸਾਖਤ ਸੰਗ ਨਾ ਜਾਓ। ਕਬੀਰ ਸੰਗਤ ਸਾਧ ਕੀ ਦਿਨ ਦਿਨ ਤੂੰ ਨਾ ਹੈ ਤੋ ਸਾਖਤ ਕਾਰੀ ਕਾਬਰੀ ਤੋਏ ਹੋਏ ਨਾ ਸੇਤ। ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੂੰਡ ਮਜਾਏ। ਕਬੀਰ ਰਾਮ ਨਾ ਛੋੜੀਏ ਤਨ ਤਨ ਜਾਏ ਨਾ ਜਾ ਤਾ ਜਾਓ ਚਰਨ ਕਮਲ ਚਿਤ ਬੇਦਿਆ ਰਾਮੇ ਨਾਮ ਸਮਾਓ। ਕਬੀਰ ਜੋ ਹਮ ਜੰਤ ਬਜਾਵ ਤੇ ਟੁੱਟ ਗਈ ਸਭ ਤਾਰ ਜੰਤ ਬਜਾਰਾ ਕਿਆ ਕਰੇ ਚੱਲੇ ਬਜਾਵ ਨਹਾਰ। ਕਬੀਰ ਮਾਇਆ ਮੁੰਡੋ ਤੇ ਗੁਰੂ ਕੀ ਜਾਤੇ ਪਰਮ ਨਾ ਜਾਏ ਆਪ ਡੁੱਬੇ ਚੌਬੇਦ ਮੈਂ ਚੇਲੇ ਦੀਏ ਬਹਾਏ। ਕਬੀਰ ਜੇਤੇ ਪਾਪ ਕੀਏ ਰਾਖੇ ਤਲੇ ਦੁਰਾਏ ਪ੍ਰਗਟ ਪੈ ਨਦਾਨ ਸਭ।